ਪੁੱਛਣਾ। ਯਾਤਰਾ ਸਫਲੀ ਹੋਣ ਲਈ ਸਰਦਾਰ ਇੰਦਰਜੀਤ ਸਿੰਘ ਜੀ ਮਾਇਆ ਹਾਜ਼ਰ ਕਰਦੇ। ਅੰਗ ਸੰਗ ਸਹਾਈ ਹੋਣਾ, ਚੜ੍ਹਦੀ ਕਲਾ ਬਖਸ਼ਣੀ, ਮਿਹਰ ਭਰਿਆ ਹੱਥ ਰੱਖਣਾ। ਬੀਬੀ ਗੁਰਬਚਨ ਕੌਰ ਦੀ ਯਾਤਰਾ ਸਫਲੀ ਹੋਣ ਲਈ ਬੇਨਤੀ ਕਰਦੇ। ਪਾਤਸ਼ਾਹ ਕਿਰਪਾ ਕਰਨੀ, ਅੰਗ ਸੰਗ ਸਹਾਈ ਹੋਣਾ, ਯਾਤਰਾ ਸਫਲੀ ਕਰਨੀ, ਚੜ੍ਹਦੀ ਕਲਾ ਬਖਸ਼ਣੀ। ਬੇਅੰਤ ਸੰਗਤਾਂ ਵੱਲੋਂ ਆਪ ਜੀ ਦੇ ਹਜ਼ੂਰੀ ਵਿੱਚ ਅੰਮ੍ਰਿਤ ਵੇਲੇ ਤੋਂ ਇਹ ਸਮਾਂ ਤੱਕ ਸੋਹਣੇ ਸੋਹਣੇ ਰੁਮਾਲੇ ਅਤੇ ਸ਼ਰਧਾ ਦੇ ਫੁੱਲ

ਕਿਰਪਾ ਜਮਾ ਕਰਾਉਣ ਜਿਨ੍ਹਾਂ ਸੰਗਤਾਂ ਨੇ ਦੂਜੀ ਵਾਰੀ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨੀ ਹੋਵੇ, 25 ਰੁਪਏ ਤਨਖਾਹ ਜਮਾ ਕਰਾ ਕੇ ਸਾਰੇ ਅੰਮ੍ਰਿਤ ਅਬਲਾਖੀ ਸੱਜਣ ਕੇ ਸ਼ੀਸ਼ ਇਸ਼ਨਾਨ ਕਰਕੇ ਚਿੱਟੇ ਕਛੇਰੇ ਸਵੱਛ ਵਸਤਰ ਪਾਏ।

ਸੱਚੇ ਪਾਤਸ਼ਾਹ ਆਪ ਜੀ ਦੇ ਪਵਿੱਤਰ ਪਾਵਨ ਤੱਕ ਸੱਚਖੰਡ ਦਰਬਾਰ ਜੀ ਦੀਆਂ ਹਾਜ਼ਰੀਆਂ ਪੜਦਿਆਂ ਹੋਇਆਂ ਕੀਰਤਨ ਦਾ ਸਤਿਕਾਰ ਕਰਦਿਆਂ ਗੁਰੂ ਰੂਪ ਸਾਧ ਸਿੰਘ ਜੀ ਵੱਲੋਂ ਕੀਰਤਨ ਸ਼ਬਦ ਹੇਠ ਬੇਅੰਤ ਮਾਇਆ ਹਾਜ਼ਰ ਹੋਈ ਹੈ। ਹਾਜ਼ਰੀਆਂ ਦਰ ਵਿੱਚ ਭਗਵਾਨ ਦੀ ਕਬੂਲ ਕਰਨੀਆਂ, ਗੁਰੂ ਰੂਪ ਸਾਧ ਸਿੰਘ ਜੀ ਦੀਆਂ ਸਾਹ ਮਨਸਾ ਸੰਪੂਰਨ ਕਰਨੀਆਂ, ਯਾਤਰਾ ਸਫਲੀ ਕਰਨੀ, ਹਰ ਵਿਧਾਨ ਪਤੇ ਰੱਖਣਾ, ਚੜ੍ਹਦੀ ਕਲਾ ਰੱਖਣੀ ਜੀ ਮਹਾਰਾਜ।

ਧੰਮ ਦੀ ਨਨਕਾਣੇ ਦੀ ਕਰਤਾਰਪੁਰ ਦੀ ਸ਼੍ਰੀ ਬਾਬੇ ਨਾਨਕੜੇ ਦੀ ਤਖ਼ਤ ਕੇਸਗੜ੍ਹ ਸਾਹਿਬ ਆਨੰਦਪੁਰ ਦੀ ਕੀਰਤਪੁਰ ਦੀ ਪਾਤਾਲਪੁਰ ਦੀ ਲਖਨੌਰ ਦੀ ਚਮਕੌਰ ਦੀ ਦਮਦਮੇ ਦੀ ਤਮਤਾਣ ਦੀ ਮੁਕਤਸਰ ਸਾਹਿਬ ਪਾਉਂਟਾ ਸਾਹਿਬ ਤਖ਼ਤ ਪਟਨਾ ਸਾਹਿਬ ਹਰਿਮੰਦਰ ਦਿੱਲੀ ਮੈਂ ਸੀਸ ਗੰਜ ਰਕਾਬਗੰਜ ਬਾਲਾ ਸਾਹਿਬ ਬੰਗਲਾ ਸਾਹਿਬ

ਸਰਬੱਤ ਸਮੂਹ ਖਾਲਸੇ ਜੀ ਕੋ ਨਗਾਰਿਆ ਨਿਸ਼ਾਨ ਸਾਹਿਬ ਸਾਂ ਜੁਗਤ ਤਖਤ ਸੱਚ ਖੰਡ ਸ਼੍ਰੀ ਹਜ਼ੂਰ ਸ਼੍ਰੀ ਅਬਚਲ ਨਗਰ ਸਾਹਿਬ ਜੀ ਦੇ ਸੋ ਕਦੇ ਦਰਸ਼ਨ ਦੀਦਾਰ ਮੇਲੇ ਬੋਲਾਰ ਸਤ ਸ਼੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਹਿਬ ਬੋਲਾਰ ਬੋਲੋ।

ਭੋਲ ਚੋਕ ਮੁਆਫ ਕਰਨੀ, ਬਾਣੀ ਸੱਚਖੰਡ ਵਿੱਚ ਪ੍ਰਵਾਨ ਕਰਨੀ, ਆਈਆਂ ਸੰਗਤਾਂ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ, ਯਾਤਰਾ ਸਫਲੀ ਕਰਨੀ, ਸਿੱਖ ਪੜ੍ਹਦੇ ਸੁਣਦੇ ਸਰਬੱਤ

ਗੁਰੂ ਪਿਆਰੀ ਸਾਧ ਸੰਗਤ ਜੀ, ਹੁਣ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੀ ਪਾਵਨ ਲੜੀਵਾਰ ਕਥਾ ਵਿਚਾਰ ਹੋਵੇਗੀ। ਕਥਾ ਵਿਚਾਰਾਂ ਨੂੰ ਸਰਵਣ ਕਰਕੇ ਆਪਣਾ ਜੀਵਨ ਸਫਲਾ ਕਰੋ ਜੀ।

ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮ ਗਤ ਮੇਰੀ ਜਲਨ ਬੁਝੀ ਸੀਤਲ ਹੋਏ ਮਨੁਆ ਸਤਿਗੁਰ ਕਾ ਦਰਸ਼ਨ ਪਾਈ ਜੀਓ ਸੋਰੇ ਨਾਰ

ਪਰਮ ਸਨਮਾਨ ਯੋਗ ਗੁਰੂ ਗਰੀਬ ਨਿਵਾਸ ਵਾਲੀਏ ਕੁਲ ਆਲਮ ਨੂਰੇ ਕਾਇਨਾਤ ਸ੍ਰੀ ਕਲਗੀ ਧਰ ਦਸ਼ਮੇਸ਼ ਪਿਤਾ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਪਾਵਨ ਸਜੇ ਹੋਏ ਦੀਵਾਨ ਦੀਆਂ ਹਾਜ਼ਰੀਆਂ ਭਰ ਕੇ ਆਪਣੇ ਸਮੇਂ ਅਤੇ ਸਵਾਸਾਂ ਨੂੰ ਸਫਲਿਆਂ ਕਰ ਰਹੀ ਸਤਿਗੁਰੂ ਜੀ ਦੀ ਸਾਜੀ ਨਿਵਾਜੀ ਗੁਰੂ ਖਾਲਸਾ ਸਾਧ ਸੰਗਤ ਜੀਓ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੀ ਪਾਵਨ ਅੰਮ੍ਰਿਤਮਈ ਗੁਰਬਾਣੀ ਦੀ ਚੱਲ ਰਹੀ ਲੜੀਵਾਰ ਕਥਾ ਵਿਚਾਰ ਰਾਹੀਂ ਗੁਰਚਰਣਾ ਵਿਖੇ ਹਾਜ਼ਰੀਆਂ ਭਰ ਕੇ ਹੋਰ ਆਤਮਿਕ ਲਾਭ ਪ੍ਰਾਪਤ ਕਰਨੇ ਦਾ ਸਮਾਂ ਸਤਿਗੁਰੂ ਜੀ ਕਿਰਪਾ ਕਰਕੇ ਬਖਸ਼ ਰਹੇ ਨੇ। ਸਰਬਤ ਮਾਈ ਭਾਈ ਜਗਿਆਸੂ ਜਨ ਮਨ ਚਿੱਤ ਬਿਰਤੀਆਂ ਇਕਾਗਰ ਕਰਕੇ ਗੁਰਚਰਨਾਂ ਦਾ ਧਿਆਨ ਧਰਦਿਆਂ ਪਾਵਨ ਗੁਰ ਸ਼ਬਦ ਦੀ ਵਿਚਾਰ ਦੇ ਨਾਲ ਜੁੜੀਏ। ਮਨ ਦੀ ਇਕਾਗਰਤਾ ਅਤੇ ਮੁੱਖ ਦੀ ਪਵਿੱਤਰਤਾ ਵਾਸਤੇ ਗੁਰੂ ਸਾਹਿਬ ਜੀ ਦਾ ਬਖਸ਼ਿਸ਼ ਕੀਤਾ

0: ਪਰਮ ਪਿਤਾ ਪਰਮੇਸ਼ਵਰ ਹਰਿ ਅਕਾਲ ਪੁਰਖ ਵਾਹਿਗੁਰੂ ਜੀਆਂ ਦੇ ਸਰਗੁਣ ਸਰੂਪ ਧੰਨ ਸਤਿਗੁਰ ਦੇਵ ਪਿਤਾ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਨੇ ਜਗਤ ਜਲੰਧੇ ਦੇ ਉਧਾਰ ਵਾਸਤੇ ਜਿਸ ਵੇਲੇ ਕੌਤਕ ਕੀਤਾ ਸੁਲਤਾਨਪੁਰ ਸਾਹਿਬ ਵਿਖੇ ਲੋਧੀ ਦੀ ਕਾਰ ਕਰਦੇ ਸਨ, ਵੇਈ ਨਦੀ ਦੇ ਵਿੱਚ ਟੁੱਬੀ ਮਾਰੀ ਹੈ। 3 ਦਿਨਾਂ ਤੋਂ ਉਪਰੰਤ ਅਕਾਲ ਪੁਰਖ ਵਾਹਿਗੁਰੂ ਜੀਆਂ ਦੇ ਪਾਸ ਸੱਚਖੰਡ ਵਿਖੇ ਜਾ ਕਰਕੇ ਮੂਲ ਮੰਤਰ ਲੈ ਕਰਕੇ ਜਗਤ ਦੀ ਕਲਿਆਣ ਵਾਸਤੇ ਸੋ ਵੇਈ ਨਦੀ ਦੇ ਵਿੱਚੋਂ ਪ੍ਰਗਟ ਹੋਏ ਨੇ। ਵੇਈ ਨਦੀ ਦੇ ਵਿੱਚੋਂ ਨਿਕਲ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਨੇ ਕੌਤਕ ਕੀਤਾ ਹੈ। ਜੋ ਸ਼ਮਸ਼ਾਨ ਭੂਮਿਕਾ ਸੀ ਤਿਸ ਦੇ ਵਿੱਚ ਜਾ ਬੈਠੇ ਨੇ। ਜਿਸ ਜਿਸ ਮੁਰਦੇ ਦੀ ਕਬਰ ਦੇ ਉੱਪਰ ਆਪ ਜੀ ਦਾ ਚਰਨ ਆ ਗਿਆ ਉਹਨਾਂ ਸਭਨਾਂ ਦਾ ਉਧਾਰ ਹੋ ਗਿਆ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਨੇਤਰ ਬੰਦ ਕੀਤੇ ਨੇ। 10ਵੇਂ ਦੁਆਰ ਦੇ ਅੰਦਰ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਨੇ ਸੁਰਤ ਨੂੰ ਟਿਕਾ ਕਰਕੇ ਆਪਣੇ ਪਾਵਨ ਸਰੂਪ ਵਾਹਿਗੁਰੂ ਜੀਆਂ ਦੇ ਨਾਲ ਏਕਮਿਕ ਹੋਣਾ ਕੀਤਾ ਹੈ। ਅਤੇ ਇਸ ਵੇਲੇ ਕਿਸੇ ਨੇ ਆਖਿਆ ਜੀ ਗੁਰੂ ਨਾਨਕ ਦੇਵ ਸਾਹਿਬ ਜੀ ਨੂੰ ਭੂਤ ਚੰਬੜ ਗਏ ਨੇ, ਕਿਸੇ ਨੇ ਆਖਿਆ ਜਿੰਨ ਚੰਬੜ ਗਿਆ ਹੈ, ਕਿਸੇ ਨੇ ਆਖਿਆ ਬੇਤਾਲਾ ਚੰਬੜ ਗਿਆ ਹੈ। ਇਸ ਪ੍ਰਕਾਰ ਸਾਧ ਸੰਗਤ ਜੀ ਤਰ੍ਹਾਂ ਤਰ੍ਹਾਂ ਦੇ ਬਚਨ ਲੋਕ ਕਹਿਣ ਲੱਗੇ। ਕਿਸੇ ਨੇ ਜਾ ਕੇ ਨਵਾਬ ਨੂੰ ਵੀ ਕਹਿ ਦਿੱਤਾ, ਨਵਾਬ ਜੀ ਜਿਹੜੇ ਤੁਹਾਡੇ ਮੋਦੀ ਨੇ ਉਹ ਸ਼ਮਸ਼ਾਨ ਭੂਮਿਕਾ ਵਿੱਚ ਜਾ ਬੈਠੇ ਨੇ, ਕਿਸੇ ਵੱਡੇ ਭੂਤ ਜਾਂ ਜਿੰਨ ਦਾ ਸਾਇਆ ਉਹਨਾਂ ਦੇ ਉੱਪਰ ਪੈ ਗਿਆ ਲੱਗਦਾ। ਉਸ ਵੇਲੇ ਨਵਾਬ ਨੇ ਇੱਕ ਕਾਜ਼ੀ ਨੂੰ ਬੁਲਾਇਆ ਜੋ ਭੂਤ ਪ੍ਰੇਤ ਇਤਿਆਦਿਕ ਕੱਢਣ ਵਾਲਾ ਮੰਨਿਆ ਜਾਂਦਾ ਸੀ, ਅਤੇ ਇਸ ਨੂੰ ਕਹਿਣਾ ਕੀਤਾ ਮੇਰੇ ਮੋਦੀ ਜੀ ਬੜੇ ਚੰਗੇ ਨੇ, ਬੜੇ ਵਾਧੇ ਪਾਉਂਦੇ ਨੇ, ਜਿੰਨਾ ਵੀ ਲੁਟਾ ਦੇਣ ਕਦੇ ਘਾਟਾ ਨਹੀਂ ਪੈਂਦਾ, ਇਹੋ ਜਿਹਾ ਮੋਦੀ ਮੈਨੂੰ ਦੁਬਾਰਾ ਲੱਭਣਾ ਨਹੀਂ, ਸੋ ਜਾ ਕਰਕੇ ਤਿੰਨਾਂ ਦੇ ਭੂਤ ਪ੍ਰੇਤ ਕੱਢਣਾ ਕਰੋ। ਅਤੇ ਇਸ ਵੇਲੇ ਕਾਜ਼ੀ ਨੇ ਆਖਿਆ ਭੂਤ ਤਾਂ ਮੈਂ ਕੱਢ ਦੇਵਾਂਗਾ ਪਰ ਭੂਤ ਕੱਢਣ ਦੇ ਮੈਂ 40 ਰੁਪਈਏ ਲਵਾਂਗਾ। ਨਵਾਬ ਨੇ ਆਖਿਆ ਜੋ ਕਹੇਗਾ ਮੈਂ ਤੈਨੂੰ ਦਿਆਂਗਾ ਪਰ ਜਾ ਕਰਕੇ ਤਿੰਨਾਂ ਦੇ ਵਿੱਚੋਂ ਭੂਤ ਕੱਢਣਾ ਕਰ। ਉਹ ਜਿਹੜਾ ਕਾਜ਼ੀ ਸੀ ਨਾ ਲਾਲਚ ਦਾ ਮਾਰਿਆ ਹੋਇਆ ਸਤਿਗੁਰੂ ਜੀ ਦੇ ਪਾਸ ਸ਼ਮਸ਼ਾਨ ਭੂਮਿਕਾ ਦੇ ਵਿੱਚ ਆਇਆ ਹੈ, ਜੰਤਰ ਮੰਤਰ ਪੜ੍ਹਨ ਲੱਗਾ ਹੈ, ਸਤਿਗੁਰਾਂ ਦੇ ਉੱਪਰ ਕੋਈ ਅਸਰ ਨਾ ਹੋਇਆ, ਫਿਰ ਲਾਲ ਮਿਰਚਾਂ ਇਤਿਆਦਿਕ ਅੱਗ ਦੀ ਧੂਣੀ ਤੋਂ ਖਾ ਕਰਕੇ ਨਾ ਅਤੇ ਭਾਫ਼ ਦੇਣੀ ਚਾਹੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਸਮਾਧੀ ਖੋਲ੍ਹੀ ਹੈ, ਜਿਸ ਵੇਲੇ ਤੱਕਣਾ ਕੀਤਾ ਹੈ ਸਾਰੇ ਲੋਕ ਇਕੱਠੇ ਹੋਏ ਨੇ, ਇਹ ਜਿਹੜਾ ਕਾਜ਼ੀ ਮਿਰਚਾਂ ਦੀ ਧੂਣੀ ਦੇ ਰਿਹਾ ਮੈਂ ਭੂਤ ਮੈਂ ਜਿੰਨ ਕੱਢ ਦੇਵਾਂ। ਅਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਸ ਦਾ ਲਾਲਚ ਵੇਖ ਕਰਕੇ ਕਿ 40 ਰੁਪਈਆਂ ਦਾ ਲਾਲਚ ਕਰਕੇ ਨਵਾਬ ਦੇ ਕੋਲੋਂ ਬਚਨ ਲੈ ਕੇ ਕਿ 40 ਰੁਪਈਏ ਲਵਾਂਗਾ, ਇੱਥੇ ਆ ਕਰਕੇ ਇਹ ਪਖੰਡ ਪੂਰਵਕ ਕਰਮ ਕਰ ਰਿਹਾ ਹੈ। ਐਸਾ ਜਾਣ ਕਰਕੇ ਪਖੰਡ ਦਾ ਖੰਡਨ ਕਰਨ ਵਾਲੇ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਨੇ ਅਤੇ ਇਸ ਵੇਲੇ ਸਾਧ ਸੰਗਤ ਜੀ ਇਹ ਪਾਵਨ ਸਲੋਕ ਉਚਾਰਿਆ ਹੈ। ਸਲੋਕ ਮਹੱਲਾ ਪਹਿਲਾ। ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਹਜ਼ੂਰ ਫਰਮਾਉਂਦੇ ਹਨ,
1: ਤ੍ਰਿਗਤਿਨਾ ਕਾ ਜੀਵਿਆ।
0: ਭਾਈ ਤ੍ਰਿਗਾਕਾਰ ਹੈ ਤਿੰਨਾਂ ਦੇ ਜੀਵਨ ਨੂੰ, ਤ੍ਰਿਗਾਕਾਰ ਐਸੇ ਜੀਵਨ ਨੂੰ ਜਿੰਨਾ ਜੀਵਨ ਪਹਿਲਾਂ ਜੀਵਿਆ ਹੈ।
1: ਜੇ ਲਿਖ ਲਿਖ ਵਿੱਚ ਨਾਓ,
0: ਜਿਹੜੇ ਖੁਦਾ ਦੇ ਨਾਮ ਨੂੰ ਰੱਬ ਦੇ ਨਾਮ ਨੂੰ ਲਿਖ ਲਿਖ ਕੇ ਵੇਚਦੇ ਨੇ, ਜੰਤਰ ਬਣਾ ਕਰਕੇ ਮੰਤਰ ਬਣਾ ਕਰਕੇ ਵੇਚਦੇ ਨੇ, ਇੱਕ ਆਨੇ ਦਾ 2 ਆਨੇ ਦਾ ਦੇਵਾਂਗਾ। ਅੱਜ ਦੇ ਸਮੇਂ ਅਨੁਸਾਰ ਵੀ ਐਸੇ ਬੜੇ ਨੇ ਜਿਹੜੇ ਜੰਤਰ ਇਤਿਆਦਿਕ ਵੇਚਦੇ ਨੇ, ਇਹ ਜੰਤਰ 500 ਰੁਪਏ ਦਾ, ਇਹ ਜੰਤਰ 1100 ਰੁਪਏ ਦਾ, ਇਹ ਜੰਤਰ ਸਿੱਧੀ ਵਾਲਾ 2100 ਰੁਪਏ ਦਾ, ਇਹਦੇ 'ਤੇ ਘੋਰ ਸਿੱਧੀ ਕੀਤੀ ਇਹ 5100 ਰੁਪਏ ਦਾ। ਅੱਜ ਕੱਲ੍ਹ ਤਾਂ ਔਨਲਾਈਨ ਵੀ ਭਰਮਾਰ ਹੈ ਐਸੇ ਜੰਤਰਾਂ ਦੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ ਜੰਤਰ ਮੰਤਰ ਤੰਤਰ ਲਿਖ ਕਰਕੇ ਜਾਂ ਇਸੇ ਪ੍ਰਕਾਰ ਖੁਦਾ ਦੇ ਨਾਮ ਨੂੰ ਪਰਮੇਸ਼ਰ ਦੇ ਨਾਮ ਨੂੰ ਲਿਖ ਕਰਕੇ ਵੇਚਦੇ ਨੇ ਤਾਵੀਜ਼ਾਂ ਦੇ ਵਿੱਚ ਪਾ ਕਰਕੇ ਕਿ ਇਹ ਤਾਵੀਜ਼ ਖੁਦਾ ਦੇ ਨਾਮ ਦਾ ਗਲ ਵਿੱਚ ਪਹਿਨ ਲਵੋ, ਭੂਤ ਪ੍ਰੇਤ ਚਲੇ ਜਾਣਗੇ, ਪਰ 21 ਰੁਪਈਏ ਮੱਥਾ ਟੇਕ ਦਿਓ, 40 ਰੁਪਈਏ, 41 ਰੁਪਈਏ, 500 ਰੁਪਈਏ, 2100 ਰੁਪਈਏ, 5100 ਰੁਪਈਏ ਮੱਥਾ ਟੇਕ ਦਿਓ। ਹਜ਼ੂਰ ਫਰਮਾਉਂਦੇ ਨੇ ਤ੍ਰਿਗਾਕਾਰ ਉਹਨਾਂ ਦੇ ਜੀਵਨ ਨੂੰ, ਅਤੇ ਜਿੰਨਾ ਜੀਵਨ ਇਹੋ ਜਿਹੇ ਲਾਲਚਾਂ ਵਿੱਚ ਜੀਵਿਆ ਹੈ ਇਸ ਨੂੰ ਵੀ ਤ੍ਰਿਗਾਕਾਰ ਹੈ, ਜੋ ਖੁਦਾ ਦੇ ਨਾਮ ਨੂੰ ਲਿਖ ਲਿਖ ਕੇ ਲਾਲਚ ਦੇ ਵਸ ਹੋ ਕਰਕੇ ਵੇਚਦੇ ਹਨ ਜੀਓ।
1: ਜਿੰਦਗੀ ਉਜੜਾ,
0: ਉਹ ਕਾਜ਼ੀ ਕਹਿਣ ਲੱਗਾ ਮਹਾਰਾਜ ਅਸੀਂ ਕਿਹੜਾ ਕੋਈ ਮੰਦ ਕਰਮ ਕਰਦੇ ਹਾਂ, ਖੁਦਾ ਦਾ ਨਾਮ ਹੀ ਤੇ ਲਿਖਦੇ ਹਾਂ ਨਾ, ਕੀ ਹੋਇਆ ਜੇ ਪੈਸੇ ਲੈ ਲੈਂਦੇ ਹਾਂ ਨਾਮ ਦੇ, ਤਾਂ ਇਸ ਦੇ ਨਾਲ ਅਸੀਂ ਸੁੱਖ ਦਿੰਦੇ ਹਾਂ, ਸਾਨੂੰ ਵੀ ਦਰਗਾਹ ਦੇ ਵਿੱਚ ਸੁੱਖ ਮਿਲੇਗਾ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ ਇਹ ਕਾਜੀ ਜਿਨ੍ਹਾਂ ਦੀ ਖੇਤੀ ਖੜੀ ਖਲੋਤੀ ਹੀ ਉੱਜੜ ਜਾਵੇ, ਖੇਤੀ ਹੁੱਲ ਜਾਵੇ, ਡਿੱਗ ਪਵੇ, ਦਾਣਾ ਪਵੇ ਹੀ ਨਾ, ਜਾਂ ਇਸ ਪ੍ਰਕਾਰ ਉਜਾੜਾ ਹੋ ਜਾਵੇ, ਪਸ਼ੂ ਇਤਿਆਦਿਕ ਚਰ ਜਾਣ, ਜਿਹੜੀ ਖੇਤੀ ਖੜੀ ਖਲੋਤੀ ਹੀ ਉੱਜੜ ਜਾਵੇ ਤੇ ਕਿਆ ਥਾਓ ਹੈ ਉਸਦੇ ਖਲਵਾੜੇ ਲਾਉਣੇ ਦਾ, ਵੱਢ ਵੱਢ ਕੇ ਢੇਰ ਕਿੱਥੇ ਲਾਓਗੇ ਜਿਹੜੀ ਖੜੀ ਖਲੋਤੀ ਉੱਜੜੀ ਗਈ। ਇਸੇ ਪ੍ਰਕਾਰ ਤੁਹਾਡੀ ਖੇਤੀ ਤਾਂ ਇਸ ਮਾਤ ਲੋਕ ਵਿੱਚ ਹੀ ਉੱਜੜ ਗਈ, ਨਾਮ ਨੂੰ ਵੇਚਣਾ ਕਰਦੇ ਹੋ, ਟਕੇ ਟਕੇ ਤੇ ਆਨੇ ਆਨੇ ਤੇ ਵੇਚੀ ਜਾਂਦੇ ਹੋ ਲਿਖ ਲਿਖ ਕੇ, ਤੇ ਇਸ ਪ੍ਰਕਾਰ ਸੁੱਖ ਰੂਪੀ ਖਲਵਾੜੇ ਦਰਗਾਹ ਵਿੱਚ ਕਿੱਥੇ ਲਗਾ ਲਵੋਗੇ। ਤੁਹਾਡੀ ਤਾਂ ਖੇਤੀ ਇਸ ਲੋਕ 'ਚ ਹੀ ਉੱਜੜ ਗਈ, ਦਰਗਾਹੀ ਸੁੱਖ ਕਿੱਥੋਂ ਪਾ
1: ਲਵੋਗੇ।
0: ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ ਇਹ ਕਾਜ਼ੀ, ਸੱਚੇ ਵੈਰਾਗ ਤੋਂ ਬਾਹਰੇ ਜਿਹੜੇ ਪ੍ਰਾਣੀ ਨੇ, ਜਿਨ੍ਹਾਂ ਨੂੰ ਸੱਚਾ ਵੈਰਾਗ ਕਦੇ ਆਇਆ ਹੀ ਨਹੀਂ, ਸੱਚੇ ਵੈਰਾਗ ਤੋਂ ਜੋ ਹੀਣੇ ਹਨ, ਅੱਗੇ ਜਾ ਕਰਕੇ ਦਾਦ ਫਰਿਆਦ ਕਰਦੇ ਰਹਿਣ ਧਰਮ ਰਾਜੇ ਦੇ ਕੋਲ, ਜੀ ਸਾਨੂੰ ਦਰਗਾਹ ਦੇ ਵਿੱਚ ਥਾਂ ਦੇ ਦਿਓ, ਪਰ ਉਹਨਾਂ ਦੀ ਫਿਰ ਦਾਦ ਫਰਿਆਦ ਨਹੀਂ ਸੁਣੀ ਜਾਂਦੀ, ਅੱਗੇ ਲਾਹੇ ਨਾ, ਦਰਗਾਹ ਦੇ ਵਿੱਚ ਉਹ ਥਾਂ ਉਹ ਨਹੀਂ ਪਾਉਂਦੇ, ਵਾਹਿਗੁਰੂ ਜੀ ਦੇ ਚਰਨਾਂ ਵਿੱਚ ਥਾਂ ਨਹੀਂ ਮਿਲਦੀ ਹੈ ਤਿੰਨਾਂ ਨੂੰ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਬਚਨ ਕਰਦੇ ਨੇ ਇਹ ਕਾਜੀ, ਇਸ ਨੂੰ ਕੋਈ ਸ੍ਰੇਸ਼ਟ ਮਤ ਨਹੀਂ ਕਿਹਾ ਜਾਂਦਾ, ਚਤੁਰਾਈ ਵਾਲੀ ਬੁੱਧੀ ਨਹੀਂ ਕਿਹਾ ਜਾਂਦਾ, ਆਤਮ ਵਿਸ਼ੈਣੀ ਮਤ ਇਹ ਨਹੀਂ ਕਹੀ ਜਾਂਦੀ, ਇਹ ਚੰਗੀ ਸਿਆਣਪ ਵਾਲੀ ਅਕਲ ਵਾਲੀ ਬਾਤ ਨਹੀਂ ਕਹੀ ਜਾਂਦੀ ਹੈ।
1: ਅਕਲ ਗਵਾਈਆ ਬਾਦ,
0: ਜਿਹੜਾ ਵਾਦ ਵਿਵਾਦ ਦੇ ਵਿੱਚ ਪੈ ਕਰਕੇ ਆਪਾਂ ਹੀ ਗਵਾ ਲੈਣਾ, ਜਿਸ ਅਕਲ ਨੂੰ ਵਿਵਾਦ ਵਿੱਚ ਪਾ ਕੇ, ਵਾਦ ਵਿਵਾਦ ਝਗੜਿਆਂ ਵਿੱਚ ਪਾ ਕੇ ਗਵਾ ਲੈਣਾ, ਉਹ ਕਾਦੀ ਅਕਲ ਹੈ, ਕਾਦੀ ਤੇਰੀ ਸਿਆਣਪ ਹੈ। ਇਸ ਪ੍ਰਕਾਰ ਝਗੜਿਆਂ ਵਿੱਚ ਪੈ ਕਰਕੇ ਆਪਣੀ ਅਕਲ ਨੂੰ ਗਵਾ ਰਿਹਾ ਹੈ, ਜੀ ਆਹ ਮੰਤਰ ਦੇਵਾਂਗਾ ਆਹ ਸਿੱਧੀ ਹੋਵੇਗੀ, ਆਹ ਮੰਤਰ ਦੇਵਾਂਗਾ ਭੂਤ ਨਿਕਲ ਜਾਵੇਗਾ, ਪ੍ਰੇਤ ਨਿਕਲ ਜਾਵੇਗਾ, ਜਿੰਨ ਨਿਕਲ ਜਾਵੇਗਾ, ਆਪਣੀ ਅਕਲ ਨੂੰ ਬਾਦ ਝਗੜਿਆਂ ਵਿੱਚ ਲਾ ਕਰਕੇ ਗਵਾ ਰਿਹਾ ਹੈ। ਗਵਾਈਆ ਬਾਦ, ਅਕਲ ਤੋਂ ਹੀਣਾ ਹੋਣੇ ਕਰਕੇ, ਸ੍ਰੇਸ਼ਟ ਮਤ ਨੂੰ ਨਾ ਧਾਰਨੇ ਕਰਕੇ ਮਨੁੱਖਾ ਜਨਮ ਨੂੰ ਝਗੜਿਆਂ ਵਿੱਚ ਗਵਾ ਰਿਹਾ ਹੈ।
1: ਸਾਹਿਬ
0: ਹਜ਼ੂਰ ਬਚਨ ਕਰਦੇ ਨੇ ਭਾਈ, ਅਕਲ ਦੇ ਨਾਲ, ਸਿਆਣਪ ਦੇ ਨਾਲ, ਆਤਮ ਵਿਸ਼ੈਣੀ ਮਤ ਦੇ ਨਾਲ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਮ ਦਾ ਸਿਮਰਨ ਕੀਤਾ ਜਾਂਦਾ ਹੈ, ਤੇ ਇਸ ਸਾਹਿਬ ਨੂੰ ਸੇਵੀਐ ਸਿਮਰਿਆ ਜਾਂਦਾ ਹੈ ਸ੍ਰੇਸ਼ਟ ਮਤ ਦੇ ਨਾਲ, ਤੇ ਸ੍ਰੇਸ਼ਟ ਮਤ ਦੇ ਕਰਕੇ ਹੀ ਲੋਕ ਅਤੇ ਪਰਲੋਕ ਦੇ ਵਿੱਚ ਮਾਨ ਸਨਮਾਨ ਪਾਈਦਾ, ਇੱਜ਼ਤ ਪਾਈਦੀ
1: ਹੈ।
0: ਅਕਲ ਦੇ ਨਾਲ, ਸਿਆਣਪ ਦੇ ਨਾਲ, ਆਤਮ ਵਿਸ਼ੈਣੀ ਮਤ ਦੇ ਨਾਲ ਪੜਕੈ, ਉਪਦੇਸ਼ਾਂ ਨੂੰ ਪੜ੍ਹ ਕਰਕੇ ਬੁੱਝੀਐ ਜਾਣੀਦਾ ਹੈ ਵਾਹਿਗੁਰੂ ਜੀ ਦੀ ਗਤੀ ਨੂੰ, ਵਾਹਿਗੁਰੂ ਜੀ ਦੀ ਪ੍ਰਾਪਤੀ ਨੂੰ, ਵਾਹਿਗੁਰੂ ਜੀ ਦੇ ਗੁਣਾਂ ਨੂੰ, ਵਾਹਿਗੁਰੂ ਜੀ ਦੀਆਂ ਚੰਗਿਆਈਆਂ ਨੂੰ, ਵਡਿਆਈਆਂ ਨੂੰ। ਫਿਰ ਅਕਲ ਦੇ ਨਾਲ, ਸ੍ਰੇਸ਼ਟ ਮਤ ਦੇ ਨਾਲ ਧਰਮ ਦੀ ਕਿਰਤ ਕਰਕੇ ਨਾ ਉਸ ਦੇ ਵਿੱਚੋਂ ਦਾਨ ਦੇਣਾ ਕਰੀਏ, ਉਸ ਦੇ ਵਿੱਚੋਂ ਦਸਵੰਧ ਦੇਣਾ ਕਰੀਏ, ਇਹ ਧਰਮ ਦਾ ਸਿਧਾਂਤ ਹੈ। ਧਰਮ ਦੇ ਨਾਮ 'ਤੇ ਨਾਮ ਲਿਖ ਲਿਖ ਕੇ ਵੇਚਣਾ, ਦੂਜਿਆਂ ਨੂੰ ਲੁੱਟਣਾ, ਇਹ ਧਰਮ ਦਾ ਸਿਧਾਂਤ ਨਹੀਂ। ਧਰਮ ਦਾ ਸਿਧਾਂਤ ਇਹ ਹੈ ਕਿ ਦਸਾਂ ਨੌਹਾਂ ਦੀ ਕਿਰਤ ਕਰਕੇ ਵਿੱਚੋਂ ਜਿਹੜਾ ਦਸਵੰਧ ਹੈ ਉਹ ਲੋੜਵੰਦਾਂ ਨੂੰ ਦੇਣਾ ਹੈ। ਇਸ ਪ੍ਰਕਾਰ ਅਕਲੀ ਕੀਚੈ ਦਾਨ, ਸ੍ਰੇਸ਼ਟ ਮਤ ਸਿਆਣੀ ਮਤ ਦੇ ਨਾਲ ਹੀ ਦਸਵੰਧ ਕੱਢ ਕੇ ਕਮਾਈ ਨੂੰ ਸਫਲਿਆ ਕਰਨ ਵਾਸਤੇ ਵਿੱਚੋਂ ਦਾਨ ਦੇਣਾ ਹੈ।
1: ਨਾਨਕ ਆਖਾ ਰਾਹੋ ਇਹੋ,
0: ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਬਚਨ ਕਰਦੇ ਨੇ ਕਾਜ਼ੀ, ਪਰਮੇਸ਼ਰ ਜੀ ਦੀ ਪ੍ਰਾਪਤੀ ਦਾ ਇਹ ਰਾਹ ਹੈ, ਇਹ ਹੈ ਰਸਤਾ ਖੁਦਾ ਦੀ ਵਾਹਿਗੁਰੂ ਜੀ ਦੀ ਪ੍ਰਾਪਤੀ ਦਾ।
1: ਹੋਰ ਗੱਲਾਂ ਸੈਤਾਨ,
0: ਜਿਹੜੀਆਂ ਹੋਰ ਗੱਲਾਂ ਕਰਦਾ ਨਾ ਮੈਂ, ਇਸ ਪ੍ਰਕਾਰ ਮੰਤਰ ਜੰਤਰ ਜਾਂ ਨਾਮ ਵਿਖ ਕੇ ਲਿਖ ਕੇ ਤਾਵੀਜ਼ਾਂ ਵਿੱਚ ਪਾ ਕੇ ਵੇਚ ਦੇਵਾਂ, ਇਹ ਸਾਰੀਆਂ ਸ਼ੈਤਾਨੀ ਦੀਆਂ ਗੱਲਾਂ ਨੇ। ਇਸ ਪ੍ਰਕਾਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਨਾ ਕਰਦੇ ਨੇ, ਇਹਨਾਂ ਗੱਲਾਂ ਨੂੰ ਕਰਨ ਵਾਲਾ ਸ਼ੈਤਾਨ ਹੁੰਦਾ, ਉਹ ਕੋਈ ਵੈਰਾਗੀ ਨਹੀਂ ਹੁੰਦਾ, ਉਹ ਕੋਈ ਤਿਆਗੀ ਨਹੀਂ ਹੁੰਦਾ, ਉਹ ਕੋਈ ਮਹਾਤਮਾ ਨਹੀਂ ਹੁੰਦਾ, ਉਹ ਕੋਈ ਕਾਜ਼ੀ ਨਹੀਂ ਹੁੰਦਾ, ਉਹ ਕੋਈ ਨਾਮ ਦਾ ਰਸੀਆ ਨਹੀਂ ਹੁੰਦਾ, ਇਹ ਗੱਲਾਂ ਕਰਨ ਵਾਲਾ, ਇਹ ਕੰਮ ਕਰਨ ਵਾਲਾ ਸ਼ੈਤਾਨ ਹੁੰਦਾ ਹੈ। ਇਸ ਗੱਲ ਨੂੰ ਸੱਚੀ ਕਰਕੇ ਜਾਣ ਲੈ। ਕਾਜ਼ੀ ਢਹਿ ਕਰਕੇ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੇ ਚਰਨੀ ਪਿਆ, ਆਪਣੀ ਭੁੱਲ ਨੂੰ ਸਵੀਕਾਰ ਕੀਤਾ, ਮਹਾਰਾਜ ਆਪ ਜੀਆਂ ਦੀ ਸੱਚੀ ਬਾਤ ਹੈ, ਮੈਨੂੰ ਨਹੀਂ ਪਤਾ ਭੂਤਨਾ ਕੋਈ ਹੁੰਦਾ ਹੈ ਕਿ ਨਹੀਂ ਹੁੰਦਾ, ਕਿਸੇ ਵਿੱਚ ਪ੍ਰਵੇਸ਼ ਕਰਦਾ ਕਿ ਨਹੀਂ ਕਰਦਾ, ਪਰ ਜਿਸ ਵੇਲੇ ਦੌਲਤ ਖਾਨ ਨਵਾਬ ਨੇ ਮੈਨੂੰ ਕੋਲ ਸੱਦ ਕੇ ਆਖਿਆ ਨਾ ਮੇਰੇ ਮੋਦੀ ਦੇ ਵਿੱਚੋਂ ਭੂਤ ਕੱਢ ਦੇ, ਮੈਂ ਜਾਣਿਆ ਮੋਦੀ ਦਾ ਇਸ ਪ੍ਰਕਾਰ ਨਵਾਬ ਦਾ ਮੋਦੀ ਖਾਨਾ ਚਲਾਉਣ ਵਾਲੇ ਹੋ ਆਪ, ਨਵਾਬ ਆਪ ਜੀ 'ਤੇ ਬੜੀ ਸ਼ਰਧਾ ਰੱਖਦਾ ਅਤੇ ਜਿੰਨੇ ਪੈਸੇ ਮੰਗਾਂਗਾ ਉਸਨੇ ਦੇ ਹੀ ਦੇਣੇ ਹੈ। ਲਾਲਚ ਵਿੱਚ ਆ ਕੇ 40 ਰੁਪਈਆਂ ਦਾ ਲਾਲਚ ਕਰਕੇ ਮਿਰਚਾਂ ਦੀਆਂ ਧੂਣੀਆਂ ਦਿੰਦਾ ਸਾਂ ਮਹਾਰਾਜ, ਆਪ ਜੀ ਦੇ ਜਿੱਥੇ ਚਰਨ ਲੱਗ ਜਾਣ ਉੱਥੇ ਪ੍ਰੇਤਾਂ ਦਾ ਉਧਾਰ ਹੋ ਜਾਂਦਾ, ਮੁਰਦਿਆਂ ਦਾ ਉਧਾਰ ਹੋ ਜਾਂਦਾ, ਤਾਂ ਪ੍ਰੇਤ ਕਾਹਨੂੰ ਆਪ ਜੀ ਦੇ ਨੇੜੇ ਆਉਣੇ ਨੇ? ਮਹਾਰਾਜ, ਮੈਂ ਤੇ 40 ਰੁਪਈਆਂ ਦੇ ਲਾਲਚ ਵਿੱਚ ਲੱਗ ਕੇ ਇਹ ਕਰਮ ਕਰਦਾ ਸੀ। ਇਵੇਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ 'ਤੇ ਢਹਿ ਕੇ ਇਸ ਕਾਜ਼ੀ ਨੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਪਾਸੋਂ ਖਿਮਾ ਜਾਚਨਾ ਕੀਤੀ ਅਤੇ ਮਹਾਰਾਜ ਜੀ ਨੇ ਇਸ ਨੂੰ ਬੰਦਗੀ ਦਾ ਉਪਦੇਸ਼ ਦਿੱਤਾ।
1: ਮਹੱਲਾ ਦੂਜਾ।
0: ਧੰਨ ਸਤਿਗੁਰੂ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਪਾਸ ਇੱਕ ਸਮੇਂ ਸਿੱਖਾਂ ਨੇ ਬੇਨਤੀ ਕੀਤੀ ਹੈ। ਹੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ, ਦੁਨੀਆਂ ਦੇ ਅੰਦਰ ਦੇਖਿਆ ਜਾਂਦਾ ਕੋਈ ਥੋੜ੍ਹਾ ਜਿਹਾ ਵੀ ਦਾਨ ਕਰੇ ਨਾ ਅਤੇ ਆਪਣੇ ਆਪ ਨੂੰ ਵੱਡਾ ਦਾਨੀ ਸਦਵਾਉਂਦਾ, ਜੇ ਕੋਈ ਥੋੜ੍ਹਾ ਜਿਹਾ ਵੀ ਜਪ ਜਾਂ ਤਪ ਕਰ ਲਵੇ ਨਾ ਅਤੇ ਆਪਣੇ ਆਪ ਨੂੰ ਵੱਡਾ ਇਸ ਪ੍ਰਕਾਰ ਜਪਿਆ ਤਪਿਆ ਅਤੇ ਤਪੱਸਵੀ ਸਬਦੋਂ ਆਉਂਦਾ, ਜੇ ਕੋਈ ਤਨ ਮਾਤਰ ਦੇ ਉੱਪਰ ਲਿਬਾਸ ਵੀ ਧਾਰਨ ਕਰ ਲਵੇ ਨਾ, ਆਪਣੇ ਆਪ ਨੂੰ ਯੋਗੀ ਸੰਨਿਆਸੀ ਬ੍ਰਖਤ ਇਤਿਆਦਿਕ ਸਦਵਾਉਂਦਾ। ਮਹਾਰਾਜ ਸੱਚੇ ਪਾਤਸ਼ਾਹ ਜੀ, ਇਸ ਪ੍ਰਕਾਰ ਥੋੜ੍ਹਾ ਕਰਕੇ ਵੱਡਾ ਸਦਵਾ ਲੈਣਾ ਕੀ ਜਾਇਜ਼ ਹੈ, ਯੋਗ ਹੈ? ਤਾਂ ਗਰੀਬ ਨਿਵਾਜ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਹਜ਼ੂਰ ਫਰਮਾਉਂਦੇ ਹਨ,
1: ਐਸਾ ਕਰਾ ਕਹਾਵੇ ਤੈਸਾ।
0: ਭਾਈ, ਜਿਹੋ ਜਿਹਾ ਕੋਈ ਸ੍ਰੇਸ਼ਟ ਕਰਮ ਕਰੇ ਨਾ ਆਪਣੇ ਆਪ ਨੂੰ ਉਹੋ ਜਿਹਾ ਹੀ ਸਦਵਾਵੇ, ਜਿੰਨਾ ਕੋ ਕਰਮ ਕਰਦਾ ਓਨਾ ਕੀ ਸਦਵਾਵੇ, ਜੇ ਪਾਪ ਕਰਮ ਕਰਦਾ ਹੈ ਤੇ ਪਰਉਪਕਾਰੀ ਨਾ ਸਦਵਾਵੇ, ਜਿਹੋ ਜਿਹਾ ਕਰਮ ਕਰਦਾ ਆਪਣੇ ਆਪ ਨੂੰ ਉਹੋ ਜਿਹਾ ਹੀ ਅਖਵਾਵੇ ਕਹਾਉਣਾ ਕਰੇ।
1: ਐਸੀ ਬਣੀ ਜ਼ਰੂਰਤ,
0: ਜੇ ਜਪ ਕਰਦਾ ਤਪ ਕਰਦਾ ਸੰਜਮ ਕਰਦਾ ਨਾਮ ਜਪਦਾ ਅੰਮ੍ਰਿਤ ਵੇਲੇ ਉੱਠਦਾ, ਜੇ ਕਿਧਰੇ ਬਹੁਤੀ ਜ਼ਰੂਰਤ ਬਣ ਆਵੇ ਤਾਂ ਆਪਣੇ ਆਪ ਨੂੰ ਵੈਸਾ ਸਦਵਾਵੇ, ਨਹੀਂ ਤੇ ਇਹੋ ਜਿਹਾ ਵੀ ਨਾ ਸਦਵਾਵੇ। ਕਰ ਕੈ ਨੀਚ ਸਦਾਵਣਾ ਤਾਂ ਪ੍ਰਭ ਲੇਖੈ ਅੰਦਰ ਪਾਵੈ। ਸ੍ਰੇਸ਼ਟ ਕਰਮ ਕਰਦਿਆਂ ਹੋਇਆਂ ਵੀ ਆਪਣੇ ਆਪ ਦੇ ਅੰਦਰ ਨਿਮਰਤਾ ਧਾਰਨ ਕਰਕੇ ਰੱਖੇ ਅਤੇ ਨੀਵਾਂ ਹੀ ਸਦਵਾਵੇ, ਵੱਡਾ ਨਾ ਸਦਵਾਵੇ। ਅਤੇ ਜੇ ਕਿਧਰੇ ਐਸੀ ਬਣੀ ਜ਼ਰੂਰਤ, ਜੇ ਬਹੁਤੀ ਕਿਧਰੇ ਜ਼ਰੂਰਤ ਬਣ ਆਵੇ ਨਾ, ਬਹੁਤੀ ਹੀ ਕਿਧਰੇ ਲੋੜ ਪੈ ਜਾਵੇ ਅਤੇ ਜਿਹੋ ਜਿਹੇ ਕੰਮ ਕਰਦਾ ਫਿਰ ਭਾਵੇਂ ਉਹੋ ਜਿਹਾ ਸਦਵਾ ਲਵੇ ਪਰ ਆਪਣੇ ਤੋਂ ਵੱਡਾ ਨਾ ਸਦਵਾਵੇ। ਜਿਸ ਪ੍ਰਕਾਰ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਸਿੱਖ ਦੇ ਉੱਪਰ ਕਿਰਪਾਲਤਾ ਕੀਤੀ ਅਤੇ ਪ੍ਰਚਾਰ ਕਰਨ ਵਾਸਤੇ ਭੇਜਿਆ, ਸਿੱਖਾ ਜਾ ਕੇ ਸ੍ਰੀਨਗਰ ਵਿੱਚ ਪ੍ਰਚਾਰ ਕਰਕੇ ਆ। ਅਤੇ ਜਿਸ ਵੇਲੇ ਸਾਧ ਸੰਗਤ ਜੀ ਸਾਈਂ ਮੀਆਂ ਦੌਲਾ ਜੀ ਦੇ ਕੋਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਇਹ ਪਿਆਰੇ ਗੁਰਸਿੱਖ ਪੁੱਜੇ ਨੇ ਨਾ, ਮੀਆਂ ਦੌਲਾ ਨੇ ਸਤਿਗੁਰੂ ਜੀ ਦਾ ਸਿੱਖ ਜਾਣ ਕਰਕੇ ਬਹੁਤ ਸੇਵਾ ਕੀਤੀ, ਬੜੀ ਆਓ ਭਗਤ ਕੀਤੀ। ਅਤੇ ਜਿਸ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸਿੱਖ ਨੇ ਅੱਗੇ ਚਾਲੇ ਪਾਉਣ ਦਾ ਫੁਰਨਾ ਕੀਤਾ, ਹੁਣ ਅੱਗੇ ਚੱਲੀਏ, ਮੀਆਂ ਦੌਲਾ ਕਿੰਨੀ ਦੂਰ ਤੱਕ ਨਾਲ ਤੋਰਨ ਵਾਸਤੇ ਗਿਆ ਹੈ। ਅਤੇ ਜਿਸ ਵੇਲੇ ਦੇਖਿਆ ਸਿੱਖ ਦੇ ਚਰਨਾਂ ਵਿੱਚ ਜਿਹੜਾ ਟੁੱਟਾ ਹੋਇਆ ਜੋੜਾ ਪਹਿਨਿਆ ਹੋਇਆ, ਜਿਸ ਦੇ ਨਾਲ ਰੇਤਾ ਉੱਡ ਕਰਕੇ ਸਿੱਖ ਦੀਆਂ ਪਿੰਜਣੀਆਂ ਦੇ ਉੱਪਰ ਗੋਡਿਆਂ ਤੱਕ ਖੁੱਚਾਂ 'ਤੇ ਪੈ ਰਹੀ ਹੈ, ਮਨ ਦੇ ਵਿੱਚ ਸਾਈਂ ਦੌਲੇ ਨੇ ਫੁਰਨਾ ਕਰ ਲਿਆ, ਗਰੀਬ ਨਿਵਾਜ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਏਡੇ ਵੱਡੇ ਭਾਰੀ ਪਾਤਸ਼ਾਹ ਨੇ ਪੱਲਾ ਪਕੜਾ ਕਰਕੇ 52 ਰਾਜਿਆਂ ਨੂੰ ਉਮਰ ਕੈਦੀਆਂ ਨੂੰ ਰਿਹਾਅ ਕਰਵਾ ਦਿੱਤਾ, ਪਰ ਆਪਣੇ ਸਿੱਖ ਨੂੰ ਦਿੱਤਾ ਹੀ ਕੁਝ ਨਹੀਂ, ਲੱਗਦਾ ਖਾਲੀ ਹਾਥੀ ਤੋਰ ਦਿੱਤਾ ਹੈ। ਸੋ ਚਰਨਾਂ ਦੇ ਵਿੱਚ ਜੋੜਾ ਵੀ ਟੁੱਟਾ ਹੋਇਆ ਉਹ ਵੀ ਸਾਬਤ ਨਹੀਂ। ਮੈਂ ਕੋਈ ਰਿੱਧੀ ਸਿੱਧੀ ਦੇ ਦਿਆਂ ਜਿਸ ਦੀ ਬਰਕਤ ਦੇ ਨਾਲ ਇਹ ਗੁਰੂ ਕਾ ਸਿੱਖ ਆਪਣੀਆਂ ਲੋੜਾਂ 'ਤੇ ਪੂਰੀਆਂ ਕਰ ਲਿਆ ਕਰੇਗਾ। ਗੁਰੂ ਕੇ ਸਿੱਖ ਨੇ ਤਾਂ ਇਸ ਵੇਲੇ ਜਾਣਿਆ ਸਾਈਂ ਮੀਆਂ ਦੌਲਾ ਨੇ ਮੇਰੇ ਗੁਰੂ 'ਤੇ ਸ਼ੰਕਾ ਕੀਤਾ ਹੈ। ਜੇ ਮੇਰੇ 'ਤੇ ਸ਼ੰਕਾ ਕੀਤਾ ਹੁੰਦਾ ਕੋਈ ਗੱਲ ਨਹੀਂ, ਮੇਰੇ ਉੱਪਰ ਕੋਈ ਉਂਝ ਲਾ ਦਿੱਤੀ ਹੋਈ ਹੁੰਦੀ ਤਾਂ ਕੋਈ ਗੱਲ ਨਹੀਂ ਸੀ, ਪਰ ਇਸਨੇ ਸ਼ੰਕਾ ਹੀ ਮੇਰੇ ਸਤਿਗੁਰੂ ਸਾਹਿਬ ਜੀ 'ਤੇ ਕਰ ਦਿੱਤਾ ਹੈ, ਹੁਣ ਸ਼ੰਕੇ ਦੀ ਨਿਵਿਰਤੀ ਕਰਨੀ ਬਣਦੀ ਹੈ। ਅਤੇ ਇਸ ਵੇਲੇ ਕਹਿਣਾ ਕੀਤਾ, ਮੀਆਂ ਦੌਲਾ ਜੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਬਖਸ਼ਿਸ਼ਾਂ ਦੇ ਭੰਡਾਰ ਭਰੇ ਨੇ ਅਤੇ ਦਿੰਦਿਆਂ ਤੋਟ ਨਹੀਂ ਆਉਂਦੀ, ਇਹ ਕੀ ਨਿਕੰਮਾ ਜਿਹਾ ਸੰਕਲਪ ਕਰ ਲਿਆ ਹੈ? ਸਤਿਗੁਰੂ ਜੀ ਨੇ ਤਾਂ ਉਹ ਦਿੱਤਾ ਜੋ ਕੋਈ ਹੋਰ ਦੇ ਹੀ ਨਹੀਂ ਸਕਦਾ। ਕਹਿਣ ਲੱਗਾ ਗੁਰੂ, ਕਿਹਾ ਸਿੱਖਾ ਕੀ ਦਿੱਤਾ ਸਤਿਗੁਰੂ ਜੀ ਨੇ? ਚਰਨਾਂ ਦੇ ਵਿੱਚ ਜੋੜਾ ਅਤੇ ਟੁੱਟਾ ਪਾਇਆ ਹੋਇਆ ਹੈ। ਅਤੇ ਇਸ ਵੇਲੇ ਸਿੱਖ ਨੇ ਕਹਿਣਾ ਕੀਤਾ, ਦਿਖਾਉਣਾ ਤਾਂ ਨਹੀਂ ਸੀ ਚਾਹੁੰਦੇ ਕੀ ਕੁਛ ਦਿੱਤਾ, ਪਰ ਜੇ ਤੂੰ ਸਤਿਗੁਰੂ ਜੀ 'ਤੇ ਸ਼ੰਕਾ ਕਰ ਹੀ ਲਈ ਹੈ, ਸਾਰਾ ਤਾਂ ਨਹੀਂ, ਤੈਨੂੰ ਕਿਣਕਾ ਮਾਤਰ ਦਿਖਾਉਂਦੇ ਹਾਂ। ਇਵੇਂ ਕਹਿ ਕਰਕੇ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਿਆਰੇ ਗੁਰਸਿੱਖ ਨੇ ਨਾ ਸਾਧ ਸੰਗਤ ਜੀ ਸਾਹਮਣੇ ਥੇ ਸਨ, ਟਿੱਬੇ ਸਨ, ਉਹਨਾਂ ਦੇ ਉੱਪਰ ਨਜ਼ਰ ਮਾਰੀ ਜਿਹੜੇ ਰੇਤਾ ਦੇ ਟਿੱਬੇ ਸਨ ਸਾਰੇ ਸੋਨੇ ਦੇ ਬਣਾ ਦਿੱਤੇ, ਜਿੰਨੇ ਉੱਪਰ ਠੀਕਰਾਂ ਪਈਆਂ ਸਨ ਰੋੜ ਕੰਕਰ ਪਾਏ ਸਨ ਨਾ ਸਾਰੇ ਹੀਰੇ ਤੇ ਮੋਤੀ ਜਵਾਹਰਾਤ ਨਜ਼ਰ ਆਉਣ ਲੱਗੇ। ਸਾਈਂ ਮੀਆਂ ਦੌਲਾ ਨੇ ਝੁੱਕ ਕੇ ਨਮਸਕਾਰ ਕੀਤੀ, ਗੁਰੂ ਕਿਹਾ ਸਿੱਖਾ ਏਡੀਆਂ ਵੱਡੀਆਂ ਕਰਾਮਾਤਾਂ ਦਾ ਮਾਲਕ ਹੈ, ਇੰਨੀਆਂ ਸ਼ਕਤੀਆਂ ਰੱਖਦਾ ਹੈ ਤਾਂ ਵੀ ਆਪਣੇ ਆਪ ਨੂੰ ਜਣਾਉਂਦਾ ਨਹੀਂ, ਤਨ ਦੇ ਉੱਪਰ ਸਾਦਾ ਜਿਹਾ ਲਿਬਾਸ ਤੇ ਟੁੱਟਾ ਜਿਹਾ ਜੋੜਾ ਪਹਿਨੇ ਹੈ। ਤੇ ਸਿੱਖ ਨੇ ਆਖਿਆ ਕੀ ਹੋਇਆ ਜੇ ਦੂਰੋਂ ਚੱਲ ਕੇ ਆਉਂਦਿਆਂ ਜੋੜਾ ਟੁੱਟ ਗਿਆ? ਤੇ ਸ੍ਰੀ ਹਰਗੋਬਿੰਦਪੁਰ ਸਾਹਿਬ ਜੀ ਤੋਂ ਚੱਲ ਕਰਕੇ ਆਇਆ ਹਾਂ ਗੁਜਰਾਤ ਤੱਕ, ਜੋੜਾ ਤੇ ਟੁੱਟ ਹੀ ਜਾਣਾ ਸੀ, ਟੁੱਟ ਗਿਆ, ਪਰ ਸਤਿਗੁਰੂ ਜੀ ਨੇ ਉਹ ਭੰਡਾਰੇ ਭਰ ਕੇ ਦਿੱਤੇ ਨੇ ਜਿਨ੍ਹਾਂ ਦੇ ਨਾਲ ਮਨ ਨੂੰ ਸੰਤੋਖ ਆ ਗਿਆ, ਤ੍ਰਿਸ਼ਨਾ ਰਹੀ ਕੋਈ ਨਹੀਂ। ਫਿਰ ਸਤਿਗੁਰਾਂ ਦੇ ਬਚਨ ਨੇ ਰੱਖ ਗਰੀਬੀ ਵੇਸ, ਜਿਸ ਪ੍ਰਕਾਰ ਖੇਤੀ ਨੂੰ ਬਚਾਉਣ ਵਾਸਤੇ ਪਸ਼ੂਆਂ ਤੋਂ ਵਾੜ ਕਰੀਦੀ ਹੈ ਨਾ, ਇਸੇ ਪ੍ਰਕਾਰ ਮਨ ਨੂੰ ਵਿਕਾਰਾਂ ਤੋਂ ਬਚਾਉਣ ਵਾਸਤੇ ਇਹ ਗਰੀਬੀ ਦੀ ਵਾੜ ਹੀ ਕੀਤੀ ਹੈ। ਬਹੁਤੇ ਚਮਕੀਲੇ ਭੜਕੀਲੇ ਵਸਤਰ ਪਹਿਨੀਏ ਤੇ ਮਨ ਵਿਕਾਰੀ ਹੋ ਜਾਂਦਾ ਹੈ, ਇਸ ਕਰਕੇ ਸਾਦਾ ਲਿਬਾਸ ਰੱਖਿਆ। ਸਤਿਗੁਰੂ ਜੀ ਤੇ ਸ਼ੰਕਾ ਕਰਨੀ ਬਣਦੀ ਨਹੀਂ ਸੀ। ਤੇ ਸਾਈਂ ਮੀਆਂ ਦੌਲਾ ਜੀ ਨੇ ਤਿਸ ਵੇਲੇ ਸਿੱਖ ਨੂੰ ਵੀ ਨਮਸਕਾਰ ਕੀਤੀ ਤੇ ਸਤਿਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਵੀ ਨਮਸਕਾਰ ਕੀਤੀ। ਸ੍ਰੀ ਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਜੀਆਂ ਦਾ ਬਚਨ ਭਾਈ ਕਿਧਰੇ ਐਸੀ ਜ਼ਰੂਰਤ ਬਣ ਆਵੇ, ਐਸਾ ਸਮਾਂ ਬਣ ਆਵੇ ਕੋਈ ਸਿੱਖੀ ਨੂੰ ਹੀ ਉਂਗਲ ਕਰਨੇ ਦਾ ਯਤਨ ਕਰੇ, ਸਤਿਗੁਰੂ ਜੀ 'ਤੇ ਉਂਗਲ ਉਠਾਉਣ ਦਾ ਯਤਨ ਕਰੇ, ਜ਼ਰੂਰਤ ਪੈ ਜਾਵੇ ਫਿਰ ਜਿੰਨਾ ਕੁ ਹੈ ਓਨਾ ਕੁ ਭਾਵੇਂ ਦਿਖਾ ਦੇਵੇ, ਪਰ ਆਪਣੀ ਪ੍ਰਭਤਾ ਵਾਸਤੇ ਵਡਿਆਈ ਦੀ ਇੱਛਾ ਦੇ ਨਾਲ ਬਣ ਬਣ ਕੇ ਨਾ ਦਿਖਾਵੇ ਕਿ ਮੈਂ ਬਹੁਤਾ ਧਰਮੀ ਹਾਂ, ਮੈਂ ਬਹੁਤਾ ਸੂਰਮਾ ਹਾਂ, ਮੈਂ ਬਹੁਤਾ ਸਾਧ ਹਾਂ, ਮੈਂ ਬਹੁਤਾ ਸਿਮਰਨ ਵਾਲਾ, ਵੱਡਾ ਬਣ ਬਣ ਕੇ ਨਾ
1: ਦਿਖਾਵੇ।
0: ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਬਚਨ ਕਰਦੇ ਨੇ ਹੋਵਾ ਹੈ ਲਿੰਗ ਤਿਆਗੀ ਹੋਵੇ, ਵੈਰਾਗੀ ਹੋਵੇ, ਹੋਵਾ ਹੈ ਲਿੰਗ ਗਿਆਨ ਵਾਲਾ ਹੋਵੇ, ਝਿੰਗ ਨਹ ਹੋਵੇ ਅਗਿਆਨੀ ਨਾ ਹੋਵੇ, ਮਰਦ ਹੋਵੇ ਸੂਰਮਾ ਹੋਵੇ, ਇਸ ਪ੍ਰਕਾਰ ਕਾਇਰ ਨਾ ਹੋਵੇ ਰਣ ਭੂਮੀ ਚੋਂ ਭੱਜ ਜਾਣ ਵਾਲਾ, ਪ੍ਰੇਮਾ ਭਗਤੀ ਦੇ ਮਾਰਗ ਚੋਂ ਚੱਲ ਭੱਜ ਜਾਣ ਵਾਲਾ ਕਾਇਰ ਨਾ ਹੋਵੇ। ਭਾਈ ਐਸਾ ਸਰੂਪ ਗੁਰੂ ਕੇ ਸਿੱਖ ਦਾ ਹੋਣਾ ਚਾਹੀਦਾ ਹੈ, ਸਾਧੂ ਦਾ ਹੋਣਾ ਚਾਹੀਦਾ, ਮਹਾਤਮਾ ਦਾ ਹੋਣਾ ਚਾਹੀਦਾ, ਐਸੀ ਕਹੀਐ ਜੋ ਇਸ ਪ੍ਰਕਾਰ ਦੀ ਕਰਨੀ ਨੂੰ ਕਰਦਾ ਨਾ, ਕਹਿਣਾ ਕਰੀਏ ਸੂਰਤ ਭਾਈ ਉਹ ਵਾਹਿਗੁਰੂ ਜੀ ਦੇ ਸਰੂਪ ਨੂੰ ਪ੍ਰਾਪਤ ਕਰਦਾ ਹੈ, ਵਾਹਿਗੁਰੂ ਜੀ ਦਾ ਸਰੂਪ ਹੀ ਹੋ ਜਾਂਦਾ ਹੈ ਜੀਓ।
1: ਇੱਛਾ ਸੋ ਫਲ ਪਾਏ,
0: ਜਿਹੜਾ ਇਸ ਪ੍ਰਕਾਰ ਦਾ ਗੁਰੂ ਚਰਨਾਂ ਦਾ ਪ੍ਰੇਮੀ ਹੁੰਦਾ, ਵਾਹਿਗੁਰੂ ਜੀ ਦੀ ਬੰਦਗੀ ਕਰਨ ਵਾਲਾ, ਉਸ ਦੀ ਜੋ ਵੀ ਇੱਛਾ ਹੋਵੇ, ਜੋ ਵੀ ਭਾਵਨਾ ਹੋਵੇ ਨਾ, ਸਤਿਗੁਰਾਂ ਦੇ ਪਾਸੋਂ ਉਹੀ ਉਹ ਫਲ ਪ੍ਰਾਪਤ ਕਰ ਲੈਂਦਾ ਹੈ। ਬੀਬੀ ਸੁਲੱਖਣੀ ਦੇ ਭਾਗਾਂ ਵਿੱਚ ਇੱਕ ਵੀ ਪੁੱਤਰ ਨਹੀਂ ਸੀ ਲਿਖਿਆ, ਸਤਿਗੁਰੂ ਹਰਗੋਬਿੰਦ ਸਾਹਿਬ ਜੀ ਤੋਂ ਇੱਛਾ ਰੱਖੀ ਨਾ ਤਾਂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਨੇ ਸੱਤ ਪੁੱਤਰ ਬਖਸ਼ ਕੇ ਨਿਵਾਜੇ ਆ। ਇਸ ਪ੍ਰਕਾਰ ਹਜ਼ੂਰ ਫਰਮਾਉਂਦੇ ਨੇ ਜਿਹੜੀ ਵੀ ਇੱਛਾ ਧਾਰਨ ਕਰ ਲਵੇ ਜਗਿਆਸੂ ਉਸੇ ਫਲ ਨੂੰ ਪ੍ਰਾਪਤ ਕਰਦਾ ਹੈ।
1: ਨਾਨਕ ਕਹੀਐ ਮੂਰਤ,
0: ਸਤਿਗੁਰੂ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਬਚਨ ਕਰਨਾ ਕਰਦੇ ਨੇ ਭਾਈ ਤਾਂ ਤੈਸੇ ਜਿਹੜੇ ਗੁਰਮੁਖ ਜਨ ਨੇ ਨਾ ਉਹਨਾਂ ਨੂੰ ਵਾਹਿਗੁਰੂ ਜੀ ਦੀ ਮੂਰਤ ਵਾਹਿਗੁਰੂ ਜੀ ਦਾ ਸਰੂਪ ਹੀ ਕਹਿਣਾ ਕਰੀਏ। ਜਿਨ ਹਰ ਜਪਿਆ ਸੇ ਹਰ ਹੋਏ, ਹਰ ਹਰ ਜਨ ਦੀ ਏਕ ਹੈ ਅਥਵਾ ਹਰ ਹਰ ਜਨ ਇੱਕ ਸਮਾਨ, ਉਹਨਾਂ ਵਾਹਿਗੁਰੂ ਜੀ ਦੇ ਪਿਆਰਿਆਂ ਦੇ ਵਿੱਚ ਤੇ ਵਾਹਿਗੁਰੂ ਜੀ ਦੇ ਅੰਦਰ ਕੋਈ ਭੇਦ ਨਹੀਂ ਰਹਿ ਜਾਂਦਾ। ਜੋ ਵੀ ਇੱਛਾ ਕਰ ਲੈਂਦੇ ਨੇ ਉਹੀ ਉਹ ਫਲ ਪ੍ਰਾਪਤ ਕਰ ਲੈਂਦੇ ਨੇ, ਜੋ ਵੀ ਇੱਛਾ ਉਹਨਾਂ ਦੇ ਆਉਣੇ ਵਾਲਾ ਕੋਈ ਕਰ ਲੈਂਦਾ ਨਾ ਉਸੇ ਨੂੰ ਉਹੀ ਉਹ ਫਲ ਦੇ ਕਰਕੇ ਨਿਵਾਜ ਦਿੰਦੇ ਹਨ। ਇਸ ਪ੍ਰਕਾਰ ਦੇ ਜਿਹੜੇ ਮਹਾਤਮਾ ਨੇ ਤਿੰਨਾਂ ਨੂੰ ਪਰਮੇਸ਼ਰ ਜੀ ਦਾ ਸਰੂਪ ਕਹਿਣਾ ਕਰੀਏ। ਬਾਬਾ ਬੁੱਢਾ ਸਾਹਿਬ ਜੀ ਦੇ ਪਾਸ ਸਪੁੱਤਰ ਪ੍ਰਾਪਤੀ ਦੀ ਕਾਮਨਾ ਲੈ ਕਰਕੇ ਸਨਮਾਨਯੋਗ ਜਗਤ ਮਾਤਾ ਪੂਜਨੀਕ ਮਾਤਾ ਗੰਗਾ ਜੀ ਗਏ ਨੇ ਨਾ, ਤੇ ਬਾਬਾ ਬੁੱਢਾ ਸਾਹਿਬ ਜੀ ਨੇ ਸਪੁੱਤਰ ਦਾ ਵਰ ਦਿੱਤਾ। ਅੱਜ ਵੀ ਤਿੰਨਾਂ ਦੇ ਸਥਾਨ ਤੋਂ ਸਾਧ ਸੰਗਤ ਜੀ ਹਜ਼ਾਰਾਂ ਦੀਆਂ ਝੋਲੀਆਂ ਨਿਤਾ ਪ੍ਰਤੀ ਭਰੀਆਂ ਜਾਂਦੀਆਂ ਨੇ। ਅੱਜ ਵੀ ਨਪੁੱਤੀਆਂ ਮਾਵਾਂ ਜਾ ਕਰਕੇ ਬਾਬਾ ਬੁੱਢਾ ਸਾਹਿਬ ਜੀ ਦੇ ਚਰਨਾਂ ਵਿੱਚ ਅਰਦਾਸ ਕਰਦੀਆਂ ਨੇ। ਬਾਬਾ ਬੁੱਢਾ ਸਾਹਿਬ ਜੀ ਦੀ ਬੀੜ ਵਿਖੇ ਅੱਜ ਵੀ ਕੁੱਖਾਂ ਹਰੀਆਂ ਹੁੰਦੀਆਂ ਨੇ, ਝੋਲੀਆਂ ਭਰਦੀਆਂ ਨੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ ਐਸੇ ਮਹਾਤਮਾ ਦੇ ਕੋਲ ਵੀ ਕੋਈ ਚੱਲ ਕੇ ਚੱਲਿਆ ਜਾਵੇ ਮਨ ਇੱਛਤ ਫਲ ਮਿਲ ਜਾਂਦੇ ਨੇ। ਮਹਾਰਾਜ ਉਹ ਮਹਾਤਮਾ ਕਿਹੋ ਜਿਹੇ ਹੁੰਦੇ ਨੇ? ਹਜ਼ੂਰ ਫਰਮਾਉਂਦੇ ਨੇ ਭਾਈ ਤਿੰਨਾਂ ਨੂੰ ਵਾਹਿਗੁਰੂ ਜੀ ਦੀ ਮੂਰਤ ਵਾਹਿਗੁਰੂ ਜੀ ਦਾ ਸਰੂਪ ਜਾਣਨਾ ਕਰੋ। ਧੰਨ ਸਤਿਗੁਰ ਦੇਵ ਪਿਤਾ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਹਜ਼ੂਰ ਅਕਾਲ ਪੁਰਖ ਵਾਹਿਗੁਰੂ ਜੀ ਦਾ ਜਸ ਵਾਰ ਰਾਹੀਂ ਪੌੜੀ ਦੁਆਰਾ ਕਥਨ ਕਰਦੇ ਹਨ।
1: ਸਤਿਗੁਰ ਅੰਮ੍ਰਿਤ ਬਿਰਖ ਹੈ।
0: ਸ੍ਰੀ ਗੁਰੂ ਰਾਮਦਾਸ ਸਾਹਿਬ ਜੀਆਂ ਦੇ ਪਾਸ ਜਗਿਆਸੂ ਜਨਾਂ ਨੇ ਬੇਨਤੀ ਕੀਤੀ ਹੈ, ਸੱਚੇ ਪਾਤਸ਼ਾਹ ਕਿਰਪਾਲਤਾ ਕਰਕੇ ਸਾਡੇ ਤਾਈਂ ਉਪਦੇਸ਼ ਦਿਓ। ਸਤਿਗੁਰਾਂ ਦਾ ਸਰੂਪ ਕਿਹੋ ਜਿਹਾ ਹੁੰਦਾ ਹੈ, ਸਤਿਗੁਰਾਂ ਦੇ ਅੰਦਰ ਮਹਾਰਾਜ ਜੀ ਵਡਿਆਈਆਂ ਕਿਹੋ ਜਿਹੀਆਂ ਹੁੰਦੀਆਂ ਨੇ, ਅਤੇ ਹਜ਼ੂਰ ਫਰਮਾਉਂਦੇ ਨੇ ਸਤਿਗੁਰ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ, ਸ੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਸੱਚੇ ਸਤਿਗੁਰ ਨੇ। ਅੰਮ੍ਰਿਤ ਬਿਰਖ ਹੈ ਅਤੇ ਸਤਿਗੁਰੂ ਜੀ ਅੰਮ੍ਰਿਤ ਦਾ ਬ੍ਰਿਖ, ਅੰਮ੍ਰਿਤ ਦਾ ਦਰਖਤ ਜਾਨਣਾ ਕਰੋ।
1: ਅੰਮ੍ਰਿਤ ਰਸ ਫਲਿਆ
0: ਮਹਾਰਾਜ, ਪ੍ਰਤੱਖ ਦਰਖਤ ਨੂੰ ਫਲ ਲੱਗਦੇ ਨੇ, ਸਤਿਗੁਰੂ ਰੂਪੀ ਦਰਖਤ ਨੂੰ, ਬ੍ਰਿਸ਼ ਨੂੰ ਫਲ ਕਿਹੜੇ ਲੱਗਦੇ ਨੇ? ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ, ਭਾਈ ਸਤਿਗੁਰੂ ਜੀ ਨੂੰ ਬ੍ਰਹਮ ਗਿਆਨ ਰੂਪੀ ਫਲ ਲੱਗਦੇ ਨੇ, ਜਿਹੜੇ ਅੰਮ੍ਰਿਤ ਰਸ ਦੇ ਨਾਲ ਭਰੇ ਹੋਏ ਨੇ। ਸਤਿਗੁਰੂ ਜੀ ਬ੍ਰਹਮ ਗਿਆਨ ਰੂਪੀ ਫਲਾਂ ਦੇ ਨਾਲ, ਅੰਮ੍ਰਿਤ ਰਸ ਦੇ ਨਾਲ ਜੋ ਭਰੇ ਹੋਏ ਨੇ, ਉਹਨਾਂ ਦੇ ਨਾਲ ਫਲੀਭੂਤ ਹੋਏ ਹੋਏ ਨੇ, ਅਤਿਅੰਤ ਪ੍ਰਫੁੱਲਿਤ ਹੋ ਰਹੇ ਹਨ।
1: ਇਸ ਪ੍ਰਾਪਤ ਸੋ ਲਹਾ
0: ਸੋ ਮਹਾਰਾਜ, ਇਹ ਜਿਹੜਾ ਬ੍ਰਹਮ ਗਿਆਨ ਰੂਪੀ ਫਲ ਪ੍ਰਾਪਤ ਕਿਹਨਾਂ ਨੂੰ ਹੁੰਦਾ ਹੈ? ਹਜ਼ੂਰ ਫਰਮਾਉਂਦੇ ਨੇ ਜਿਨ੍ਹਾਂ ਨੂੰ ਪੂਰੇ ਸਤਿਗੁਰੂ ਜੀ ਦੀ ਪ੍ਰਾਪਤੀ ਹੋ ਜਾਂਦੀ ਹੈ, ਬ੍ਰਹਮ ਗਿਆਨ ਰੂਪੀ ਫਲ ਉਹ ਪ੍ਰਾਪਤ ਕਰਦੇ ਨੇ। ਜਿਹੜੇ ਸਤਿਗੁਰਾਂ ਦੇ ਚਰਣਾਂ ਦੀ ਸ਼ਰਨ ਵਿੱਚ ਆਏ ਹੀ ਨਹੀਂ, ਲੜ ਲੱਗੇ ਹੀ ਨਹੀਂ, ਚਰਣੀ ਪਏ ਹੀ ਨਹੀਂ, ਗੁਰੂ ਵਾਲੇ ਬਣੇ ਹੀ ਨਹੀਂ, ਸਤਿਗੁਰੂ ਜੀ ਦੇ ਪਾਸੋਂ ਨਾਮ ਮੰਤਰ ਪ੍ਰਾਪਤ ਕੀਤਾ ਹੀ ਨਹੀਂ, ਅੰਮ੍ਰਿਤ ਵੇਲੇ ਉੱਠੇ ਹੀ ਨਹੀਂ, ਸਿਮਰਨ ਕੀਤਾ ਹੀ ਨਹੀਂ, ਧਿਆਨ ਧਰਿਆ ਹੀ ਨਹੀਂ, ਉਹਨਾਂ ਕੀ ਪ੍ਰਾਪਤ ਕਰ ਲੈਣਾ ਹੈ? ਜਿਨ੍ਹਾਂ ਨੇ ਸਤਿਗੁਰੂ ਜੀ ਨੂੰ ਪ੍ਰਾਪਤ ਕੀਤਾ ਹੈ, ਅੰਮ੍ਰਿਤ ਨਾਮ ਦੀ ਪ੍ਰਾਪਤੀ ਕਰਕੇ ਭਾਈ ਸੋ ਲਹੈ, ਉਹ ਬ੍ਰਹਮ ਗਿਆਨ ਰੂਪੀ ਫਲ ਨੂੰ ਲੈ ਲੈਣਾ ਕਰਦੇ ਨੇ ਸਤਿਗੁਰੂ ਜੀ ਦੇ ਪਾਸੋਂ।
1: ਸਭ ਦੀ ਮਿਲਿਆ
0: ਜਿਨ੍ਹਾਂ ਦਾ ਮਨ ਗੁਰ ਸ਼ਬਦ ਦੇ ਵਿੱਚ ਮਿਲਿਆ ਹੈ, ਤਦਾਕਾਰ ਹੋਇਆ ਹੈ, ਲੀਨ ਹੋ ਗਿਆ ਨਾ, ਜਿਨ੍ਹਾਂ ਦਾ ਮਨ ਨਾਮ ਦੇ ਵਿੱਚ, ਭਾਈ ਉਹ ਸਤਿਗੁਰਾਂ ਦੇ ਪਾਸੋਂ ਬ੍ਰਹਮ ਗਿਆਨ ਦਾ ਫਲ ਪਾਉਂਦੇ ਹਨ।
1: ਸਤਿਗੁਰ ਕਾ ਭਾਣਾ ਜੋ ਚੱਲਾ
0: ਜਿਹੜੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਭਾਣੇ ਵਿੱਚ ਚੱਲਦੇ ਨੇ, ਮਨ ਦੀਆਂ ਮਰਜ਼ੀਆਂ ਨਹੀਂ ਕਰਦੇ, ਮਨਮਤਾ ਨਹੀਂ ਕਰਦੇ, ਜੋ ਗੁਰ ਕਹੈ ਸੋਈ ਭਲ ਮਾਨਉ ਵਾਲਾ ਜੀਵਨ ਬਣਾਉਂਦੇ ਹਨ।
1: ਹਰ ਸੇਤੀ ਰਲਿਆ
0: ਭਾਈ ਉਹ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਲ ਜਾ ਰਲਦੇ ਨੇ, ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਵਿੱਚ ਤਦਾਕਾਰ ਹੋ ਜਾਂਦੇ ਨੇ, ਰਚ ਵਿੱਚ ਜਾਂਦੇ ਨੇ ਤਾਣੇ ਤੇ ਪੇਟੇ ਵਾਂਗੂ। ਮਹਾਰਾਜ ਦੁਨੀਆਂ ਦੇ ਜੀਵਾਂ ਦੇ ਮਨਾਂ ਦੇ ਅੰਦਰ ਅਗਿਆਨਤਾ ਦਾ ਹਨੇਰਾ ਬੜਾ ਹੈ, ਤੇ ਸਰਬਤ ਸੰਸਾਰ ਨੂੰ ਜਮਾਂ ਤੋਂ ਡਰਦੇ ਦੇਖਿਆ ਜਾਂਦਾ ਹੈ ਕਿ ਤਿੰਨਾਂ ਨੂੰ ਕਿਸੇ ਪ੍ਰਕਾਰ ਦਾ ਹਨੇਰਾ ਜਾਂ ਡਰ ਨਹੀਂ ਰਹਿੰਦਾ। ਹਜ਼ੂਰ ਫਰਮਾਉਂਦੇ ਨੇ ਭਾਈ ਕਾਲ ਕਰਨੇ ਵਾਲੇ ਜਮ ਤਿੰਨਾਂ ਦੇ ਤਾਂ ਹੀ ਦੇਖ ਵੀ ਨਹੀਂ ਸਕਦੇ ਹਨ।
1: ਜਾਨਣ ਬਲਿਆ
0: ਨਾਮ ਸੁਣਤ ਜਮ ਦੂਰੋਂ ਭਾਗੈ, ਦੂਰੋਂ ਹੀ ਭੱਜ ਜਾਂਦੇ ਨੇ ਵੇਖ ਕਰਕੇ। ਤੇ ਰਹੀ ਗੱਲ ਅਗਿਆਨਤਾ ਦੀ, ਉਹਨਾਂ ਦੇ ਹਿਰਦਿਆਂ ਦੇ ਅੰਦਰ ਬ੍ਰਹਮ ਗਿਆਨ ਰੂਪੀ ਘੱਟ ਹਿਰਦੇ ਦੇ ਅੰਦਰ ਚਾਨਣ ਜੋ ਦੀਵਾ ਹੈ, ਦੀਪਕ ਹੈ, ਉਹ ਬਲਿਆ ਹੈ, ਪ੍ਰਜਵਲਿਤ ਹੋਇਆ। ਇਸ ਕਰਕੇ ਉਹਨਾਂ ਦੇ ਹਿਰਦੇ ਦੇ ਅੰਦਰ ਵੀ ਬ੍ਰਹਮ ਗਿਆਨ ਦਾ ਚਾਨਣ ਤੇ ਬਾਹਰ ਵੀ ਚਾਨਣ, ਉਹ ਐਸਾ ਚਾਨਣ ਹੋ ਜਾਂਦਾ ਅੰਦਰ ਬਾਹਰ ਕੇਵਲ ਤਾਂ ਕੇਵਲ ਇੱਕ ਬ੍ਰਹਮ ਹੀ ਬ੍ਰਹਮ ਨਜ਼ਰ ਆਉਂਦਾ ਹੈ। ਬ੍ਰਹਮ ਦੀਸੈ ਬ੍ਰਹਮ ਸੁਣੀਐ, ਏਕ ਏਕ ਵਖਾਣੀਐ, ਆਤਮ ਪਸਾਰਾ ਕਰਨਹਾਰਾ ਪ੍ਰਭ ਬਿਨਾ ਨਹੀਂ ਜਾਣੀਐ। ਬ੍ਰਹਮ ਗਿਆਨ ਦਾ ਹੀ ਚਾਨਣ ਅੰਦਰ ਬਾਹਰ ਹੋਰ ਆਉਂਦਾ ਹੈ ਜੀਓ।
1: ਬਖਸ਼ ਮਿਲਾਇਆ
0: ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਹਜ਼ੂਰ ਬਚਨ ਕਰਦੇ ਨੇ, ਭਾਈ ਜਿਨ੍ਹਾਂ ਦੇ ਉੱਪਰ ਬਖਸ਼ਿਸ਼ ਕਰਕੇ ਪੂਰੇ ਸਤਿਗੁਰੂ ਜੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਲ

0: ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਕਰਤਾਰਪੁਰ ਸਾਹਿਬ ਨਗਰ ਵਸਾ ਕਰਕੇ ਧਰਮਸ਼ਾਲਾ ਬਣਾ ਕਰਕੇ ਉਪਦੇਸ਼ ਦੇ ਕਰਕੇ ਸੰਗਤਾਂ ਦੇ ਪਾਰੋ ਤਾਰੇ ਕਰਦੇ ਨੇ। ਦੂਰੋਂ ਦੁਰਾਡਿਓਂ ਸ਼ਰਧਾ ਵਾਲੇ ਸਾਧਾਰਨ ਜਨ ਵੀ, ਭਾਵਨਾ ਵਾਲੇ ਵੀ, ਸਿੱਖ ਵੀ, ਸਾਧੂ ਵੀ, ਮਹਾਤਮਾ ਵੀ, ਸਨਾਤਨੀ ਵੀ, ਜੋਗੀ ਵੀ, ਦਿਗੰਬਰ ਵੀ, ਸਿੱਧ ਵੀ, ਸਾਰੇ ਸਤਿਗੁਰਾਂ ਦੇ ਦਰਸ਼ਨ ਕਰਨ ਵਾਸਤੇ ਆਉਂਦੇ ਨੇ। ਪਹਿਲਾਂ ਤਾਂ ਸਤਿਗੁਰੂ ਜੀ ਵਿਚਰ ਕੇ ਗੁਰਸਿੱਖੀ ਦਾ ਪ੍ਰਚਾਰ ਕਰਦੇ ਸਨ, ਨਹੀਂ ਸੀ ਪਤਾ ਲੱਗਦਾ ਸਤਿਗੁਰੂ ਜੀ ਕਿਹੜੇ ਦੇਸ਼ ਗਏ ਨੇ, ਪਰ ਹੁਣ ਪਤਾ ਕਿ ਸਤਿਗੁਰੂ ਜੀ ਨੇ ਕਰਤਾਰਪੁਰ ਸਾਹਿਬ ਨਗਰ ਵਸਾਇਆ, ਧਰਮਸ਼ਾਲਾ ਵਿੱਚ ਉਪਦੇਸ਼ ਦਿੰਦੇ ਨੇ। ਕਈ ਕਈ ਹਜ਼ਾਰਾਂ ਦੇ ਇਕੱਠ ਸਤਿਗੁਰਾਂ ਦੇ ਦਰ 'ਤੇ ਹਰ ਰੋਜ਼ ਹੁੰਦੇ ਨੇ। ਇੱਕ ਪੰਡਿਤ, ਇੱਕ ਬ੍ਰਾਹਮਣ ਵੀ ਚੱਲ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਕੋਲ ਆਇਆ, ਆ ਕਰਕੇ ਕਹਿਣ ਲੱਗਾ, ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ, ਧਰਮ ਗ੍ਰੰਥਾਂ ਦੇ ਅੰਦਰ ਵਰਤ ਰੱਖਣੇ ਦਾ ਵੱਡਾ ਭਾਰੀ ਮਹੱਤਵ ਹੈ, ਤੀਰਥ ਇਸ਼ਨਾਨ ਕਰਨੇ ਦਾ ਵੱਡਾ ਭਾਰੀ ਮਹੱਤਵ ਹੈ, ਨਾ ਤੁਸੀਂ ਵਰਤ ਆਪ ਰੱਖਦੇ ਹੋ, ਨਾ ਸਿੱਖਾਂ ਨੂੰ ਰਖਾਉਂਦੇ ਹੋ, ਨਾ ਤੀਰਥ ਇਸ਼ਨਾਨ ਵਾਸਤੇ ਗੰਗਾ, ਜਮਨਾ, ਗੋਦਾਵਰੀ, ਪ੍ਰਾਗਰਾਜ ਇਤਿਆਦਿਕ ਹਰਿਦੁਆਰ ਨਾ ਆਪ ਜਾਂਦੇ ਹੋ, ਕੇਦਾਰਨਾਥ ਇਤਿਆਦਿਕ ਨਾ ਸਿੱਖਾਂ ਨੂੰ ਉਪਦੇਸ਼ ਦਿੰਦੇ ਹੋ, ਮਹਾਰਾਜ ਇਹਨਾਂ ਦਾ ਬੜਾ ਮਹੱਤਵ ਹੈ, ਸੋ ਵਰਤ ਇਤਿਆਦਿਕ ਰਖਾਇਆ ਕਰੋ, ਆਪ ਰੱਖਿਆ ਕਰੋ, ਤੀਰਥ ਯਾਤਰਾ ਕਰਿਆ ਕਰੋ ਅਤੇ ਸਿੱਖਾਂ ਦੇ ਤਾਂ ਵੀ ਤੀਰਥ ਇਸ਼ਨਾਨ ਕਰਵਾਇਆ ਕਰੋ। ਤਾਂ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਸਲੋਕ ਮਹੱਲਾ ਪਹਿਲਾ ਦੁਆਰਾ ਤੇ ਇਸ ਪੰਡਿਤ ਦੇ ਤਾਂ ਹੀ ਸ਼ਬਦ ਉਚਾਰਨ ਕਰਕੇ ਸਮੁੱਚੇ ਸੰਸਾਰ ਦੇ ਤਾਂ ਹੀ ਸਾਂਝਾ ਉਪਦੇਸ਼ ਬਖਸ਼ਿਸ਼ ਕਰਦੇ ਹਨ।
1: ਸੱਚ ਵਰਤ ਸੰਤੋਖ ਤੀਰਥ,
0: ਸਤਿਗੁਰੂ ਜੀ ਬਚਨ ਕਰਦੇ ਨੇ, ਭਾਈ ਤੂੰ ਤੇ ਕਦੇ ਕਦਾਈ ਵਰਤ ਰੱਖਦਾ, ਕਿਹੜਾ ਵਰਤ ਰੱਖਦਾ? ਕਹਿਣ ਲੱਗਾ ਜੀ, ਇਕਾਦਸ਼ੀ ਦਾ ਤੇ ਦੁਆਦਸ਼ੀ ਦਾ ਵਰਤ ਰੱਖਣਾ ਬੜਾ ਚੰਗਾ, ਇਸੇ ਪ੍ਰਕਾਰ ਰਾਮਨੌਮੀ ਦਾ ਵਰਤ ਰੱਖਣਾ ਬੜਾ ਚੰਗਾ। ਸਤਿਗੁਰੂ ਜੀ ਬਚਨ ਕਰਦੇ, ਭਾਈ ਤੂੰ ਤੇ ਇਸ ਪ੍ਰਕਾਰ ਕਦੇ ਕਦੇ ਰੱਖਦਾ ਸੀ ਤੇ ਸਦਾ ਹੀ ਰੱਖਦੇ ਤੇ ਰਖਾਉਂਦੇ ਆ। ਮਹਾਰਾਜ ਇੱਥੇ ਤੇ ਲੰਗਰ ਚੱਲਦੇ ਨੇ, ਭੰਡਾਰੇ ਪੱਕਦੇ ਨੇ, 24 ਘੰਟੇ 8 ਪਹਿਰ ਲੰਗਰ ਚੱਲਦੇ ਨੇ, ਮਹਾਰਾਜ ਫਿਰ ਵਰਤ ਕਿਹੜਾ ਰੱਖਦੇ ਹੋ ਤੇ ਕਿਹੜਾ ਰਖਾਉਂਦੇ ਹੋ? ਹਜ਼ੂਰ ਫਰਮਾਉਂਦੇ ਨੇ, ਸੱਚ ਵਰਤ ਜੋ ਸੱਚੇ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੀ ਬੰਦਗੀ ਕਰਦੇ ਹਾਂ, ਸੱਚ ਸਰੂਪ ਦੇ ਨਾਲ ਜੁੜੇ ਰਹਿੰਦੇ ਤੇ ਜੋੜਦੇ ਹਾਂ, ਇਸ ਵਿਧੀ ਦੇ ਵਿੱਚ ਜਿਹੜਾ ਵਰਤਣਾ ਨਾ, ਇਹੋ ਹੀ ਅਸੀਂ ਵਰਤ ਰੱਖਦੇ ਤੇ ਰਖਾਉਂਦੇ ਹਾਂ। ਮਹਾਰਾਜ ਫਿਰ 68 ਤੀਰਥਾਂ ਦੇ ਦਰਸ਼ਨ ਇਸ਼ਨਾਨ ਕਿਹੜੇ ਕਰਦੇ ਹੋ? ਹਜ਼ੂਰ ਫਰਮਾਉਂਦੇ ਨੇ, ਸੰਤੋਖ ਤੀਰਥ ਜੋ ਮਨ ਦੇ ਅੰਦਰ ਸੰਤੋਖ ਧਾਰਨ ਕੀਤਾ, ਸੰਤੋਖ ਧਾਰਨ ਕਰਨੇ ਦਾ ਉਪਦੇਸ਼ ਦਿੰਦੇ ਹਾਂ, ਇਹੋ ਹੀ ਅਸੀਂ ਤੀਰਥ ਇਸ਼ਨਾਨ ਕਰਦੇ ਅਤੇ ਕਰਾਉਂਦੇ ਹਾਂ। ਸੰਤੋਖ ਹੀ ਸੱਚਾ ਤੀਰਥ ਹੈ, ਜੇ ਹਿਰਦੇ ਦੇ ਵਿੱਚ ਤ੍ਰਿਸ਼ਨਾ ਦੀ ਅੱਗ ਲਟਾਲਟ ਮੱਚਦੀ ਹੈ, ਫਿਰ ਜਿੰਨੇ ਚਾਹੇ ਦਰਿਆਵਾਂ ਤੇ ਨਦੀਆਂ ਦੇ ਇਸ਼ਨਾਨ ਕਰਦੇ ਫਿਰੋ, ਹਿਰਦੇ ਨੂੰ ਸ਼ਾਂਤੀ ਨਹੀਂ ਆਉਂਦੀ। ਇਸ ਕਰਕੇ ਭਾਈ ਸੰਤੋਖ ਧਾਰਨ ਕਰਨੇ ਤੇ ਕਰਾਉਣ ਰੂਪੀ ਅਸੀਂ ਤੀਰਥ ਕਰਦੇ ਹਾਂ।
1: ਧਿਆਨ ਇਸ਼ਨਾਨ,
0: ਮਹਾਰਾਜ ਤੀਰਥ ਤੇ ਇਸ਼ਨਾਨ ਕਰੀਦਾ, ਫਿਰ ਆਪ ਇਸ਼ਨਾਨ ਕਿਹੜਾ ਕਰਦੇ ਹੋ? ਸੰਤੋਖ ਤੀਰਥ ਹੈ ਤੇ ਇਸ਼ਨਾਨ ਕੀ ਹੈ? ਹਜ਼ੂਰ ਬਚਨ ਕਰਨਾ ਕਰਦੇ ਨੇ, ਭਾਈ ਜੋ ਗਿਆਨ ਦੇ ਸਹਿਤ ਵਾਹਿਗੁਰੂ ਜੀ ਦਾ ਧਿਆਨ ਧਾਰਨ ਕਰਦੇ ਹਾਂ, ਐਸਾ ਨਾਮ ਦੁਆਰਾ ਧਿਆਨ ਧਾਰਦੇ ਹਾਂ ਜਿਸ ਤੋਂ ਗਿਆਨ ਬ੍ਰਹਮ ਗਿਆਨ ਦੀ ਪ੍ਰਾਪਤੀ ਹੁੰਦੀ ਹੈ, ਇਹ ਬ੍ਰਹਮ ਗਿਆਨ ਦੀ ਪ੍ਰਾਪਤੀ ਹੀ ਸੰਤੋਖ ਰੂਪੀ ਤੀਰਥ ਦੇ ਅੰਦਰ ਇਸ਼ਨਾਨ ਹੈ।
1: ਗਿਆਨ ਧਿਆਨ ਇਸ਼ਨਾਨ,
0: ਸੋ ਸਤਿਗੁਰੂ ਜੀ ਬਚਨ ਕਰਨਾ ਕਰਦੇ ਨੇ, ਭਾਈ ਇਸ ਪ੍ਰਕਾਰ ਬ੍ਰਹਮ ਗਿਆਨ ਦਾ ਗਿਆਨ ਗੁਰਸਿੱਖਾਂ ਦੇ ਤਾਂ ਹੀ ਗੁਰਬਾਣੀ ਦੁਆਰਾ ਦੇਣਾ ਕਰਦੇ ਹਾਂ, ਇਸੇ ਪ੍ਰਕਾਰ ਅੰਤਰਗਤ ਤੀਰਥ ਮਲ ਨਹਾਓ, ਇਹ ਇਸ਼ਨਾਨ ਕਰਨੇ ਦਾ ਉਪਦੇਸ਼ ਦਿੰਦੇ
1: ਹਾਂ।
0: ਮਹਾਰਾਜ ਸਾਡੇ ਮਤ ਵਿੱਚ ਦੇਵਤਾ ਦਾ ਪੂਜਨ ਹੁੰਦਾ ਹੈ, ਜਪ ਮਾਲੀ ਮਾਲਾ ਲੈ ਕਰਕੇ ਜਾਪ ਕਰਦੇ ਹਾਂ, ਇਸ ਪ੍ਰਕਾਰ ਮਹਾਰਾਜ ਆਪ ਜੀ ਦੇ ਮਤ ਵਿੱਚ ਦੇਵਤਾ ਕਿਹੜਾ ਹੈ? ਹਜ਼ੂਰ ਬਚਨ ਕਰਨਾ ਕਰਦੇ ਨੇ, ਖਿਮਾ ਜੋ ਹਿਰਦੇ ਦੇ ਅੰਦਰ ਖਿਮਾ ਦਾ ਗੁਣ ਧਾਰਨ ਕਰਨਾ, ਇਹੀ ਉਹ ਦੇਵਤਾ ਪਰਮੇਸ਼ਰ ਦਾ ਪੂਜਨ ਹੈ, ਜੋ ਦੇਵਤਾ ਸਾਰੇ ਸੰਸਾਰ ਦੇ ਤਾਂ ਹੀ ਦਾਤਾਂ ਨੂੰ ਦੇਣ ਵਾਲਾ ਪ੍ਰਕਾਸ਼ ਰੂਪ ਹੈ। ਸਤਿਗੁਰੂ ਸੱਚੇ ਪਾਤਸ਼ਾਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੇ ਬਚਨ ਨੇ ਨਾ, ਜਹਾਂ ਲੋਭ ਤਹਿ ਪਾਪ ਹੈ, ਜਹਾਂ ਖਿਮਾ ਤਹਿ ਆਪ। ਜਿੱਥੇ ਹਿਰਦੇ ਦੇ ਵਿੱਚ ਲੋਭ ਵੱਸਦਾ ਹੋਵੇ, ਜੀਵ ਪਾਪੀ ਹੋ ਜਾਂਦਾ, ਜਿੰਨੇ ਪਾਪ ਕੀਤੇ ਜਾਂਦੇ ਨੇ ਲੋਭ ਦੇ ਵਸੀਕਾਰ ਹੋ ਕੇ ਕੀਤੇ ਜਾਂਦੇ ਨੇ। ਸਾਹਿਬਜ਼ਾਦਿਆਂ ਨੂੰ ਤੇ ਮਾਤਾ ਜੀ ਨੂੰ ਗ੍ਰਿਫਤਾਰ ਕਰਾਉਣ ਦਾ ਪਾਪ ਕੀਤਾ ਨਾ ਗੰਗੂ ਨੇ, ਕਾਰਨ ਕੀ ਸੀ? ਲੋਭ ਕਿ ਮਾਤਾ ਜੀ ਵਾਲਾ ਧਨ ਵੀ ਮੈਂ ਲੁਕਾ ਲਵਾਂ ਤੇ ਹਕੂਮਤ ਤੋਂ ਵੀ ਇਨਾਮ ਲੈ ਲਵਾਂ। ਇਸ ਪ੍ਰਕਾਰ ਲੋਭ ਸਾਰੇ ਪਾਪਾਂ ਦਾ ਮੂਲ ਹੈ, ਤੇ ਜਿਸ ਹਿਰਦੇ ਦੇ ਅੰਦਰ ਖਿਮਾ ਦਾ ਗੁਣ ਵੱਸਦਾ ਹੋਵੇ ਨਾ, ਉੱਥੇ ਪਰਮੇਸ਼ਰ ਜੀ ਆਪ ਵੱਸਦੇ ਨੇ। ਹਜ਼ੂਰ ਬਚਨ ਕਰਦੇ ਨੇ, ਭਾਈ ਖਿਮਾ ਧਾਰਨ ਕਰਨੀ, ਇਹੀ ਉਹ ਦੇਵ ਰੂਪ ਪਰਮੇਸ਼ਰ ਜੀ ਦਾ ਪੂਜਨ ਕਰਦੇ ਹਾਂ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਇਸ ਪ੍ਰਕਾਰ ਬਚਨ ਕਰਨਾ ਕਰਦੇ ਨੇ, ਦਇਆ ਦੇਵਤਾ, ਦਇਆ ਧਾਰਨ ਕਰਨੀ ਹੀ

0: ਦੇਵਤਾ ਦਾ ਪੂਜਣ ਹੈ, ਖਿਮਾ ਦਾ ਧਾਰਨ ਕਰਨਾ ਹੀ ਜਪ ਮਾਲੀ, ਮਾਲਾ ਦਾ ਜਾਪ ਹੈ ਇਹੀ ਉਹ ਮਾਲਾ ਦਾ ਧਾਰਨ ਹੈ।
1: ਮਾਨਸ ਪਰਧਾਨ,
0: ਤੇ ਜਿਹੜੇ ਮਾਨਸ, ਜਿਹੜੇ ਮਨੁੱਖ, ਜਿਹੜੇ ਗੁਰਮੁਖ, ਜਿਹੜੇ ਗੁਰਸਿੱਖ, ਜਿਹੜੇ ਜੀਵ ਦਇਆ ਕਰਨੇ ਰੂਪੀ ਦੇਵਤਾ ਦਾ ਪੂਜਨ ਕਰਦੇ ਨੇ, ਦਇਆ ਜਾਣੈ ਜੀਅ ਕੀ ਕਿਛ ਪੁੰਨ ਦਾਨ ਕਰੀ, ਦਇਆ ਰੂਪੀ ਪੂਜਨ ਕਰਦੇ ਨੇ, ਉਹ ਮਾਨਸ ਪ੍ਰਧਾਨ ਨੇ। ਸਾਰੀ ਸ੍ਰਿਸ਼ਟੀ ਦੇ ਵਿੱਚੋਂ, ਕੁੱਲ ਲੋਕਾਈ ਦੇ ਵਿੱਚੋਂ ਉਹਨਾਂ ਨੂੰ, ਮਹਾਤਮਾ ਨੂੰ ਉੱਤਮ ਪੁਰਖ ਜਾਣਨਾ ਕਰੋ।
1: ਜੁਗਤ ਧੋਤੀ ਸੁਰਤ ਚੌਕਾ,
0: ਕਹਿਣ ਲੱਗਾ ਹੈ ਗਰੀਬ ਨਿਵਾਜ, ਸੱਚੇ ਪਾਤਸ਼ਾਹ ਜੀ, ਅਸੀਂ ਗਾਂ ਦਾ ਗੋਬਰ ਫੇਰ ਕੇ ਚੌਂਕਾ ਸੁੱਚਾ ਕਰਕੇ ਫਿਰ ਭੋਜਨ ਖਾਂਦੇ ਹਾਂ ਮਹਾਰਾਜ, ਅਸੀਂ ਕਖਾਈ ਧੋਤੀ ਲਾਉਂਦੇ ਹਾਂ, ਆਪ ਜੀ ਦੇ ਮਤ ਵਿੱਚ ਧੋਤੀ ਕਿਹੜੀ ਹੈ? ਤੇ ਗਰੀਬ ਨਿਵਾਜ, ਸੱਚੇ ਪਾਤਸ਼ਾਹ ਜੀ ਫਰਮਾਉਂਦੇ ਹਨ,
1: ਜੁਗਤ ਧੋਤੀ ਸੁਰਤ ਚੌਕਾ,
0: ਭਾਈ ਜੋ ਵਾਹਿਗੁਰੂ ਜੀ ਦੇ ਪਾਵਨ ਸਰੂਪ ਦੇ ਅੰਦਰ ਜੁੜੇ ਰਹਿਣਾ ਨਾ, ਇਹੀ ਉਹ ਸਾਡੀ ਸ੍ਰੇਸ਼ਟ ਧੋਤੀ ਜਾਣਨਾ ਕਰ। ਜੋ ਸੁਰਤ ਪਰਮੇਸ਼ਰ ਜੀ ਦੇ ਸਿਮਰਨ ਵਿੱਚ ਜੋੜਦੇ ਹਾਂ, ਇਹੀ ਉਹੀ ਚੌਂਕਾ ਹੈ, ਇਹੀ ਉਹ ਸੁਚਮਤਾ ਪਵਿੱਤਰਤਾ ਵਾਲਾ ਚੌਂਕਾ ਹੈ। ਸੁਰਤ ਸੁਰਤ ਜਿਹੜੀ ਸ੍ਰੇਸ਼ਟ ਪ੍ਰੀਤੀ ਵਾਹਿਗੁਰੂ ਜੀ ਦੇ ਵਿੱਚ ਕਰਦੇ ਹਾਂ, ਉਸ ਦੇ ਨਾਮ ਵਿੱਚ ਰੰਗੇ ਰਹਿੰਦੇ ਆ, ਭਾਈ ਇਹੀ ਉਹੀ ਸੱਚਾ ਚੌਂਕਾ ਹੈ।
1: ਤਿਲਕ ਕਰਨੀ ਹੋਏ
0: ਮਹਾਰਾਜ, ਅਸੀਂ ਮੱਥੇ ਦੇ ਵਿੱਚ ਭਾਲ ਦੇ ਵਿੱਚ ਤਿਲਕ ਲਾਉਂਦੇ, ਤੁਹਾਡੇ ਮਤ ਵਿੱਚ ਤਿਲਕ ਕਿਹੜਾ ਹੈ? ਤੇ ਗਰੀਬ ਨਿਵਾਜ, ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ, ਭਾਈ ਜਿਹੜੀ ਕਰਨੀ ਹੋਏ, ਨਾਮ ਦੀ ਕਰਨੀ ਕਰਨੀ ਏ, ਸ੍ਰੇਸ਼ਟ ਕਰਨੀ ਕਰਨੀ ਏ, ਆਚਰਣ ਆਪਣਾ ਉੱਚਾ ਰੱਖਣਾ ਹੈ, ਇਹੀ ਉਹੀ ਅਸਾਂ ਨੇ ਸ਼ੁਭ ਭਾਲ ਦੇ ਉੱਪਰ ਤਿਲਕ ਕੱਢਿਆ ਹੋਇਆ ਹੈ, ਜਸ ਰੂਪੀ ਤਿਲਕ ਹੈ। ਇਸੇ ਪ੍ਰਕਾਰ ਇਹ ਕਰਨੀ ਰੂਪੀ ਸ੍ਰੇਸ਼ਟ ਆਚਾਰ ਕਰਨਾ ਹੀ ਸੱਚਾ ਤਿਲਕ ਹੈ।
1: ਭੋਜਨ ਨਾਨਕਾ,
0: ਮਹਾਰਾਜ ਫਿਰ ਐਸੇ ਚੌਂਕੇ ਵਿੱਚ ਬੈਠ ਕੇ ਆਪ ਜੀ ਭੋਜਨ ਕਿਹੜਾ ਕਰਦੇ ਹੋ? ਤੇ ਹਜ਼ੂਰ ਫਰਮਾਉਂਦੇ ਨੇ, ਭਾਉ ਭਾਈ ਅਸੀਂ ਪ੍ਰੇਮ ਰੂਪੀ ਭੋਜਨ ਕਰਦੇ ਹਾਂ। ਇਸੇ ਪ੍ਰਕਾਰ
1: ਭੋਜਨ ਨਾਨਕਾ,
0: ਭਾਵ ਦਾ ਅਰਥ ਗਿਆਨ ਵੀ ਹੈ। ਤੇ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਫਰਮਾਉਂਦੇ ਨੇ, ਪੰਡਿਤ ਜੀ ਅਸੀਂ ਗਿਆਨ ਦਾ ਭੋਜਨ ਕਰਦੇ ਹਾਂ, ਬ੍ਰਹਮ ਗਿਆਨੀ ਕਾ ਭੋਜਨ ਗਿਆਨ, ਭਾਈ ਅਸੀਂ ਗਿਆਨ ਦਾ ਭੋਜਨ ਹੀ ਸਿੱਖਾਂ ਦੇ ਤਾਈਂ ਵੀ ਛਕਾਉਂਦੇ ਹਾਂ। ਮਹਾਰਾਜ ਫਿਰ ਸਾਰਾ ਸੰਸਾਰ ਇਹ ਗਿਆਨ ਦਾ ਭੋਜਨ ਕਿਉਂ ਨਹੀਂ ਛਕ ਲੈਂਦਾ? ਤੇ ਹਜ਼ੂਰ ਫਰਮਾਉਂਦੇ ਨੇ, ਭਾਈ ਉਹ ਵਿਰਲਾ ਹੀ ਕੋਈ ਕੋਈ ਹੁੰਦਾ ਹੈ ਜਿਹੜਾ ਇਸ ਬ੍ਰਹਮ ਗਿਆਨ ਦੇ ਭੋਜਨ ਦੇ ਛਕਣੇ ਦਾ ਅਧਿਕਾਰੀ ਹੁੰਦਾ ਹੈ। ਹੁਣ ਸ਼ੇਰਨੀ ਦਾ ਦੁੱਧ ਹਰ ਕੋਈ ਤੇ ਨਹੀਂ ਨਾ ਪੀ ਸਕਦਾ, ਸ਼ੇਰਨੀ ਦੇ ਦੁੱਧ ਨੂੰ ਸ਼ੇਰਨੀ ਦਾ ਬੱਚਾ ਹੀ ਹਜ਼ਮ ਕਰ ਸਕਦਾ ਹੈ, ਤੇ ਸੋਨੇ ਦੇ ਭਾਂਡੇ ਵਿੱਚ ਹੀ ਟਿਕਦਾ, ਕਿਸੇ ਹੋਰ ਭਾਂਡੇ ਵਿੱਚ ਨਹੀਂ। ਕਿਸੇ ਹੋਰ ਭਾਂਡੇ ਵਿੱਚ ਸ਼ੇਰਨੀ ਦਾ ਦੁੱਧ ਪਾਇਆ ਜਾਵੇ ਨਾ, ਤੇ ਛੇਕ ਕਰਕੇ ਭਾਂਡੇ ਨੂੰ ਪਾੜ ਕੇ ਬਾਹਰ ਨਿਕਲ ਜਾਂਦਾ ਹੈ। ਇਸੇ ਪ੍ਰਕਾਰ ਇਹ ਬ੍ਰਹਮ ਗਿਆਨ ਦਾ ਜਿਹੜਾ ਭੋਜਨ ਹੈ ਨਾ, ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ, ਇਹ ਉੱਤਮ ਮਹਾਤਮਾ ਹੀ ਹਿਰਦੇ ਦੇ ਵਿੱਚ ਇਸ ਨੂੰ ਗ੍ਰਹਿਣ ਕਰ ਸਕਦੇ ਨੇ। ਜੇ ਕੋ ਖਾਵੈ ਜੇ ਕੋ ਪੁੰਚੈ ਤਿਸਕਾ ਹੋਏ ਉਧਾਰੋ, ਇਹ ਅੰਮ੍ਰਿਤ ਭੋਜਨ ਨਾ ਤੇ ਸਭਨਾ ਤੋਂ ਛਕਿਆ ਜਾਂਦਾ ਤੇ ਨਾ ਸਾਰੇ ਹਜ਼ਮ ਕਰ ਸਕਦੇ ਨੇ। ਇਹ ਬ੍ਰਹਮ ਗਿਆਨੀ ਰੂਪ ਮਹਾਤਮਾ ਹੀ ਜਿਹੜੇ ਨੇ ਉਹ ਸ਼ੇਰ ਦੇ ਬੱਚੇ ਨੇ ਪਰਮੇਸ਼ਰ ਵਾਹਿਗੁਰੂ ਜੀ ਦੇ, ਉਹ ਇਸ ਨੂੰ ਹਜ਼ਮ ਕਰਦੇ ਨੇ, ਉਹੀ ਉਹ ਧਾਰਨ ਕਰਦੇ ਨੇ। ਜੇ ਕੱਚੇ ਭਾਂਡੇ ਕੱਚੇ ਹਿਰਦੇ ਦੇ ਵਿੱਚ ਇਹ ਪੈ ਜਾਵੇ ਨਾ, ਉੱਥੇ ਟਿਕਦਾ ਨਹੀਂ। ਇਸ ਪ੍ਰਕਾਰ ਇਹ ਸੱਚੇ ਭਾਂਡੇ ਸੋਨੇ ਦੀਆਂ ਸ਼ੁੱਧ ਜਿਨ੍ਹਾਂ ਦੇ ਹਿਰਦੇ ਨੇ, ਉਹਨਾਂ ਹਿਰਦਿਆਂ ਰੂਪੀ ਭਾਂਡਿਆਂ ਦੇ ਅੰਦਰ ਇਹ ਦੁੱਧ ਟਿਕਦਾ ਹੈ, ਬ੍ਰਹਮ ਗਿਆਨ ਦਾ ਭੋਜਨ ਟਿਕਦਾ ਹੈ, ਉਹੀ ਇਸ ਨੂੰ ਛਕਦੇ ਦੇ ਪੁੰਚਦੇ ਮੰਨਦੇ ਨੇ। ਤੇ ਐਸੇ ਸਾਧ ਸੰਗਤ ਜੀ ਵਿਰਲੇ, ਜਿਸ ਪ੍ਰਕਾਰ ਬਾਂਦਰਾਂ ਲੰਗੂਰਾਂ ਦੇ ਨਾਲ ਤੇ ਜੰਗਲ ਭਰੇ ਹੁੰਦੇ ਨੇ, ਪਰ ਸ਼ੇਰ ਵਿਰਲਾ ਵਿਰਲਾ ਹੀ ਮਿਲਦਾ ਹੈ। ਬਾਕੀ ਇਸੇ ਪ੍ਰਕਾਰ ਕਾਮੀ ਕ੍ਰੋਧੀਆਂ ਦੇ ਨਾਲ, ਲੋਭੀਆਂ ਦੇ ਨਾਲ ਤੇ ਸੰਸਾਰ ਭਰਿਆ ਪਿਆ, ਪਰ ਬ੍ਰਹਮ ਗਿਆਨੀ ਵਿਰਲੇ ਵਿਰਲੇ ਹੀ ਮਿਲਦੇ ਨੇ। ਹਜ਼ੂਰ ਬਚਨ ਕਰਦੇ ਨੇ, ਭਾਈ ਕੋਈ ਕੋਈ ਵਿਰਲਾ ਵਿਰਲਾ ਹੁੰਦਾ ਇਸ ਭੋਜਨ ਦਾ ਰਸੀਆ, ਇਸ ਨੂੰ ਛਕਣ ਵਾਲਾ ਉੱਤਮ ਅਧਿਕਾਰੀ।
1: ਮਹੱਲਾ ਤੀਜਾ,
0: ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਪਾਸ ਗੋਇੰਦਵਾਲ ਸਾਹਿਬ ਵਿਖੇ ਇੱਕ ਪੰਡਿਤ ਆਇਆ, ਤਿਆ ਕਰਕੇ ਕਹਿਣ ਲੱਗਾ, ਮਹਾਰਾਜ ਰਾਮਨੌਮੀ ਇਤਿਆਦਿਕ ਜਿਹੜੇ ਵਰਤ ਨੇ ਉਹ ਰੱਖਿਆ ਕਰੋ। ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਵਰਤਾਂ ਦਾ ਪ੍ਰਕਰਨ ਰਲਦਾ ਹੋਣ ਕਰਕੇ ਪਹਿਲੇ ਪਾਤਸ਼ਾਹ ਜੀ ਦੇ ਨਾਲ ਤੀਜੇ ਪਾਤਸ਼ਾਹ ਜੀ ਦਾ ਸਲੋਕ ਇੱਥੇ ਮਿਲਾ ਕਰਕੇ ਵਾਰ ਦੇ ਅੰਦਰ ਲਿਖਿਆ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਤੇ ਇਸ ਪੰਡਿਤ ਨੂੰ ਉਪਦੇਸ਼ ਦੇਣਾ ਕਰਦੇ ਹਨ, ਮਹੱਲਾ ਤੀਜਾ। ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਫਰਮਾ ਰਹੇ ਹਨ,
1: ਨੌਮੀ ਨੇਮ ਸੱਚ ਜੇ ਕਰਾ,
0: ਭਾਈ ਨੇਮ ਤੇ ਅਸੀਂ ਰੱਖਦੇ ਹਾਂ ਪਰ ਤੇਰੇ ਨਾਲੋਂ ਚੰਗਾ ਰੱਖਦੇ ਤੇ ਉੱਚਾ ਰੱਖਦੇ ਹਾਂ, ਜਿਹੜਾ ਤੂੰ ਰੱਖਦਾ ਉਹ ਵਰਤ ਨਹੀਂ ਰੱਖਦੇ। ਤੁਹਾਡੇ ਵਿੱਚ ਕੀ ਮਰਿਆਦਾ ਹੈ ਨੇਮ ਰੱਖਣੇ ਦੀ? ਕਹਿਣ ਲੱਗਾ ਮਹਾਰਾਜ ਇਕਾਦਸ਼ੀ ਦਾ ਵਰਤ ਰੱਖੀਦਾ, ਇੱਕ ਤੇ ਦਸੀ ਗਿਆਰਾਂ ਹੋ ਗਿਆ, ਗਿਆਰਵੀਂ ਦਾ ਵਰਤ ਰੱਖੀਦਾ ਇਕਾਦਸ਼ੀ ਦਾ। ਨਿਯਮ ਇਹ ਹੈ ਕਿ ਖਾਣਾ ਪੀਣਾ ਪਹਿਲਾਂ ਹੀ ਘੱਟ ਕਰ ਦੇਈਦਾ। ਜਿੱਦਣ ਨੌਵੀਂ ਵਾਲਾ ਦਿਨ ਹੁੰਦਾ ਉਦਣ ਇੱਕ ਵਕਤ ਭੋਜਨ ਛਕੀਦਾ, ਜਿੱਦਣ ਦਸਵੀਂ ਵਾਲਾ ਦਿਨ ਹੁੰਦਾ ਉਦਣ ਕੇਵਲ ਤਾਂ ਕੇਵਲ ਫਲ ਦਾ ਆਹਾਰ ਕਰੀਦਾ, ਜਿੱਦਣ ਫਿਰ ਇਸ ਪ੍ਰਕਾਰ ਗਿਆਰਵੀਂ ਦਾ ਦਿਨ ਹੁੰਦਾ ਨਾ ਇਕਾਦਸ਼ੀ ਦਾ, ਉਸ ਦਿਨ ਬਿਲਕੁਲ ਵੀ ਭੋਜਨ ਨਹੀਂ ਕਰਦੇ, ਤੇ ਇਹ ਜਿਸ ਦਿਨ ਦੁਆਦਸ਼ੀ ਬਾਰਵੀਂ ਦਾ ਦਿਨ ਹੁੰਦਾ ਉਸ ਦਿਨ ਆਪਣਾ ਵਰਤ ਖੋਲਦੇ ਹਾਂ। ਸਤਿਗੁਰੂ ਜੀ ਬਚਨ ਕਰਦੇ ਨੇ ਬ੍ਰਾਹਮਣ ਜੀ ਵਰਤ ਤੁਸੀਂ ਵੀ ਰੱਖਦੇ ਹੋ, ਪਰ ਅਸੀਂ ਤੁਹਾਡੇ ਵਾਲਾ ਵਿਖਾਵੇ ਵਾਲਾ ਨਹੀਂ, ਉੱਤਮ ਸਿਧਾਂਤਾਂ ਵਾਲਾ ਉੱਚਾ ਵਰਤ ਰੱਖਦੇ ਹਾਂ। ਮਹਾਰਾਜ ਆਪ ਕਿਹੜੇ ਵਰਤ ਰੱਖਦੇ ਤੇ ਰਖਾਉਂਦੇ ਹੋ? ਹਜ਼ੂਰ ਫਰਮਾਉਂਦੇ ਹਨ ਸੋ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਬਚਨ ਕਰਨਾ ਕਰਦੇ ਨੇ ਭਾਈ ਸੱਚ ਜੇ ਕਰੈ, ਜੋ ਸੱਚ ਨਾਮ ਦਾ ਸਿਮਰਨ ਕਰਨਾ ਹੈ, ਸੱਚ ਨਾਮ ਨੂੰ ਧਾਰਨ ਕਰਨਾ ਹੈ, ਇਹੀ ਉਹੀ ਅਸੀਂ ਨੌਮੀ ਦਾ ਨੇਮ ਰੱਖਣਾ ਤੇ ਰਖਵਾਉਣਾ ਕਰਦੇ ਹਾਂ। ਸੱਚ ਨਾਮ ਦਾ ਜਪ ਕਰਨਾ, ਸੱਚ ਪਰਮੇਸ਼ਰ ਜੀ ਦੇ ਨਾਲ ਜੁੜਨਾ, ਹਿਰਦੇ ਦੇ ਵਿੱਚ ਸੱਚਿਆਈ ਨੂੰ ਧਾਰਨ ਕਰਨਾ, ਇਸ ਪ੍ਰਕਾਰ ਸੱਚ ਦੇ ਹੀ ਧਾਰਨੀ ਹੋ ਜਾਣਾ, ਇਹ ਨੇਮ ਅਸੀਂ ਨੌਮੀ ਦਾ ਕਰਵਾਉਂਦੇ ਹਾਂ। ਇਸੇ ਪ੍ਰਕਾਰ ਨੌ ਗੋਲਕਾਂ ਵਾਲਾ ਜਿਹੜਾ ਸਰੀਰ ਹੈ ਨਾ, ਨੌ ਗੋਲਕਾਂ ਦੇ ਵਿਸ਼ਿਆਂ ਤੋਂ ਉੱਪਰ ਸੁਰਤ ਚੁੱਕਣੇ ਦਾ, ਸੁਰਤ ਨੂੰ ਉੱਚਿਆ ਕਰਨੇ ਦਾ ਜਿਹੜਾ ਨੇਮ ਕਰਨਾ ਹੈ, ਇਹ ਸੱਚ ਦਾ ਨੇਮ ਹੈ। ਅਸੀਂ ਭਾਈ ਇਹ ਸੱਚ ਦਾ ਨੇਮ ਕਰਦੇ ਹਾਂ, ਨੌ ਦੁਆਰਿਆਂ ਦੇ ਵਿਸ਼ਿਆਂ ਤੋਂ ਉੱਪਰ ਉੱਠਣਾ, ਇਹੀ ਉਹੀ ਸਾਡੇ ਨੌਮੀ ਦਾ ਨੇਮ ਹੈ। ਮਹਾਰਾਜ ਕਿੰਨਾ ਵਿਕਾਰਾਂ ਨੂੰ ਛੱਡਣਾ ਹੁੰਦਾ ਨੌਮੀ ਦੇ ਨੇਮ ਵਿੱਚ? ਹਜ਼ੂਰ ਬਚਨ ਕਰਦੇ ਨੇ ਕਾਮ ਭਾਵ ਨੂੰ ਤਿਆਗ ਦੇਣਾ ਹੈ, ਦੇਖ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣਾ, ਮਨ ਵਿੱਚ ਨੇਤਰਾਂ ਵਿੱਚ ਮਲੀਨਤਾ ਨਾ ਲਿਆਉਣੀ, ਇਹ ਕਾਮ ਦੇ ਫੁਰਨੇ ਦਾ ਤਿਆਗ ਵਸਤੂ ਵਿਚਾਰ ਦੇ ਨਾਲ ਕਰਨਾ ਹੈ, ਕ੍ਰੋਧ ਦਾ ਵਿਚਾਰ ਸ਼ਾਂਤੀ ਸੁਭਾਵ ਦੇ ਨਾਲ ਕਰਨਾ ਹੈ, ਤ੍ਰਿਸ਼ਨਾ ਦਾ ਤਿਆਗ ਸੰਤੋਖ ਗੁਣ ਦੇ ਨਾਲ ਕਰਨਾ ਹੈ। ਉਹ ਚਰੈ ਪਾਠ ਲਿਖਤੀ ਨੁਕਸੇ ਵਿੱਚ ਇਕੱਠਾ ਹੁੰਦਾ ਉਚਰੈ, ਪਰ ਜਿਹੜਾ ਇਸਦਾ ਸੰਪਰਦਾਈ ਤੇ ਸ਼ੁੱਧ ਉਚਾਰਨ ਹੈ ਉਹ ਚਰੈ, ਉਹ ਵਿਸ਼ੇਸ਼ ਕਰਕੇ ਚਰੈ ਸੁਰਤ ਨੂੰ ਉੱਚਾ ਚੜਾਵਣਾ ਕਰੇ, ਵਿਸ਼ੇ ਵਿਕਾਰਾਂ ਨੂੰ ਚਰੈ ਖਾ ਜਾਣਾ ਕਰੇ, ਇਹਨਾਂ ਦਾ ਅਭਾਵ ਕਰ ਲੈਣਾ ਕਰੇ।
1: ਦਸੇ ਦੁਆਰ ਜੇ ਠਾਕਾ
0: ਸੋ ਮਹਾਰਾਜ ਸੱਚੇ ਪਾਤਸ਼ਾਹ ਜੀ ਅਸੀਂ ਫਿਰ ਦਸਵੀਂ ਵਾਲੇ ਦਿਨ ਫਲ ਆਹਾਰ ਕਰਦੇ ਹਾਂ, ਆਪ ਜੀ ਦਸਵੀਂ ਤੇ ਨੇਮ ਕਿਹੜਾ ਰੱਖਦੇ ਤੇ ਰਖਾਉਂਦੇ ਹੋ? ਤੇ ਹਜ਼ੂਰ ਬਚਨ ਕਰਨਾ ਕਰਦੇ ਨੇ ਦਸੇ ਦੁਆਰ, ਦਸਾਂ ਦੁਆਰਿਆਂ ਵਾਲਾ, ਦਸਵਾਂ ਗੋਲਕਾਂ ਵਾਲਾ ਇਹ ਜਿਹੜਾ ਸਰੀਰ ਹੈ ਨਾ, ਜੇ ਠਾਕਾ, ਇਸ ਨੂੰ ਵਿਕਾਰਾਂ ਵੱਲੋਂ ਠਾਕ ਕੇ ਰੱਖੇ, ਰੋਕ ਕਰਕੇ ਰੱਖੇ, ਕੜ ਕਰਕੇ ਰੱਖੇ,
1: ਇਕਾਦਸ਼ੀ ਇੱਕ ਕਰ ਜਾਣਾ।
0: ਇਸ ਪ੍ਰਕਾਰ ਭਾਈ ਇਹ ਸਾਡਾ ਦਸਵੀਂ ਦਾ ਨੇਮ, ਇਹੀ ਉਹ ਫਲਾ ਆਹਾਰ ਹੈ। ਮਹਾਰਾਜ ਫਿਰ ਇਕਾਦਸ਼ੀ ਦਾ ਵਰਤ ਕਿਹੜਾ ਹੈ? ਤੇ ਸਤਿਗੁਰੂ ਜੀ ਬਚਨ ਕਰਨਾ ਕਰਦੇ ਨੇ ਦਸੀ ਏਕ ਕਰ ਜਾਣਾ। ਸਾਡਾ ਭਾਈ ਇਕਾਦਸ਼ੀ ਦਾ ਵਰਤ ਇਹ ਹੈ, ਦਸਾਂ ਦੁਆਰਿਆਂ ਵਾਲੇ ਸਰੀਰ ਦੇ ਅੰਦਰ ਇੱਕੋ ਇੱਕ ਪਰਮੇਸ਼ਰ ਜੀ ਨੂੰ ਵਸਦੇ ਜਾਣਨਾ ਹੈ। ਦਸੀ ਦਸਾਂ ਹੀ ਦਿਸ਼ਾਵਾਂ ਵਿੱਚ, ਉੱਤਰ ਦੱਖਣ ਪੂਰਬ ਪੱਛਮ ਚਾਰ ਦਿਸ਼ਾ ਹੋ ਗਈਆਂ, ਨੈਤ ਕੋਣ, ਈਰਾਨ ਕੋਣ, ਵੈਵ ਕੋਣ, ਈਸਾਨ ਕੋਣ, ਚਾਰ ਕੋਨੇ ਹੋ ਗਏ, ਇੱਕ ਦਿਸ਼ਾ ਥੱਲੇ ਵਾਲੀ, ਇੱਕ ਦਿਸ਼ਾ ਉੱਪਰ ਵਾਲੀ, ਦੋ ਦਿਸ਼ਾ ਇਹ ਹੋ ਗਈਆਂ, ਸਾਰੀਆਂ ਅੱਠ ਹੋ ਗਈਆਂ। ਦਸਾਂ ਹੀ ਦਿਸ਼ਾਵਾਂ ਦੇ ਵਿੱਚ ਇੱਕੋ ਇੱਕ ਪਰਮੇਸ਼ਰ ਜੀ ਨੂੰ ਵਸਦਾ ਜਾਣੇ, ਭਾਈ ਇਸ ਪ੍ਰਕਾਰ ਇਹ ਇਕਾਦਸ਼ੀ ਦਾ ਵਰਤ ਹੈ। ਸੋ ਇਸੇ ਪ੍ਰਕਾਰ ਇੱਕ ਮਨ ਤੇ ਦਸ ਗੋਲਕਾਂ ਵਾਲਾ ਸਰੀਰ, ਦਸਾਂ ਦਾ ਆਧਾਰ ਇੱਕ ਸੱਚੇ ਪਰਮੇਸ਼ਰ ਜੀ ਨੂੰ ਜਾਣਨਾ ਹੀ ਇਕਾਦਸ਼ੀ ਦਾ ਵਰਤ ਹੈ।
1: ਪੰਚ ਵਸ ਗਦ ਕਰ ਰਾਖਾ
0: ਤੇ ਮਹਾਰਾਜ ਅਸੀਂ ਦੁਆਦਸ਼ੀ ਨੂੰ ਵਰਤ ਖੋਲਦੇ ਹਾਂ। ਆਪ ਜੀ ਦਾ ਦੁਆਦਸ਼ੀ ਦਾ ਵਰਤ ਖੋਲਣਾ ਉਪਾਰਨਾ ਕੀ ਹੈ? ਹਜ਼ੂਰ ਫਰਮਾਵਣਾ ਕਰਦੇ ਨੇ ਦਸ ਹੋ ਗਈਆਂ ਸਰੀਰ ਦੀਆਂ ਗੋਲਕਾਂ, ਜਾਂ ਕਹਿ ਲਈਏ ਪੰਜ ਕਰਮ ਇੰਦਰੇ, ਪੰਜ ਗਿਆਨ ਇੰਦਰੇ ਦਸ ਹੋ ਗਏ, ਮਨ ਅਤੇ ਬੁੱਧ ਸਾਰੇ ਬਾਰਾਂ ਹੋ ਗਏ। ਭਾਈ ਇਸ ਪ੍ਰਕਾਰ ਪੰਜ ਗਰਮ ਇੰਦਰੇ, ਗਿਆਨ ਇੰਦਰੇ ਤੇ ਮਨ ਬੁੱਧ ਸਾਰੇ ਬਾਰਾਂ ਬਣਦੇ ਨੇ ਦੁਆਦਸ਼ੀ। ਇਸ ਪ੍ਰਕਾਰ ਇਹ ਜਿਹੜੀ ਬਾਰਾਂ ਦੀ ਗਿਣਤੀ ਹੈ, ਬਾਰਾਂ ਮਨ ਤੇ ਬੁੱਧ ਦੇ ਸਮੇਤ ਜੋ ਸਰੀਰ ਹੈ ਇੰਦਰੀਆਂ ਵਾਲਾ, ਪੰਚ ਵਸਗਤ ਕਰ ਰੱਖੈ, ਇਸ ਸਰੀਰ ਦੇ ਅੰਦਰ ਰਹਿੰਦਿਆਂ ਹੋਇਆਂ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਪੰਜਾਂ ਨੂੰ ਵਸੀਕਾਰ ਕਰਕੇ ਰੱਖੇ, ਅਥਵਾ ਸ਼ਬਦ ਸਪਰਸ਼ ਰੂਪ ਰਸ ਗੰਧ ਜਿਹੜੇ ਪੰਜ ਨੇ ਇਹਨਾਂ ਨੂੰ ਵਸੀਕਾਰ ਕਰਕੇ ਰੱਖੇ।
1: ਆਉ ਨਾਨਕ ਮਨ ਮਾਨਾ
0: ਤੇ ਸਤਿਗੁਰੂ ਜੀ ਬਚਨ ਕਰਨਾ ਕਰਦੇ ਨੇ ਭਾਈ ਤਾਂ ਤੇ ਵਾਹਿਗੁਰੂ ਜੀ ਦੀ ਬੰਦਗੀ ਦੇ ਉੱਪਰ ਜਗਿਆਸੂ ਦਾ ਜਿਹੜਾ ਮਨ ਮੰਨ ਜਾਂਦਾ ਹੈ।
1: ਐਸਾ ਵਰਤ ਰਹੀ ਜਾ ਪਾਂਡੇ,
0: ਹੇ ਪਾਂਡੇ, ਪਾਂਡੇ ਨਾਮ ਬੁੱਧੀ ਦਾ, ਹੇ ਸ੍ਰੇਸ਼ਟ ਮਤ ਵਾਲੇ ਬ੍ਰਾਹਮਣ, ਇਸ ਪ੍ਰਕਾਰ ਦਾ ਵਰਤ ਰੱਖਣਾ ਕਰ ਜੇ ਵਰਤ ਰੱਖਣਾ ਚਾਹੁੰਦਾ ਤੇ, ਜਿਹੜਾ ਸੰਸਾਰ ਸਾਗਰ ਤੋਂ ਤਾਰ ਦੇਵੇਗਾ, ਹੋਰ ਵਿਖਾਵੇ ਮਾਤਰ ਦੇ ਜਿਹੜੇ ਵਰਤ ਨੇ ਭਵ ਸਾਗਰ ਤੋਂ ਨਹੀਂ ਤਾਰਦੇ ਹਨ।
1: ਹੋਰ ਬਹੁਤ ਸਿੱਖ ਕਿਆ ਦੀਜਾ,
0: ਹੋਰ ਆ ਕਰਕੇ ਬਹੁਤ ਜਿਹਾ ਸਿੱਖਿਆ ਕੀ ਦੇਣਾ ਕਰਦਾ ਕਿ ਅਸੀਂ ਵਰਤ ਰੱਖੀਏ ਤੇ ਰਖਾਈਏ, ਹੋਰ ਸੰਸਾਰ ਵਿੱਚ ਵਿਚਰ ਕੇ ਬਹੁਤੀਆਂ ਸਿੱਖਿਆ ਕੀ ਦਿੰਦਾ ਫਿਰਦਾ ਕਿ ਇਸ ਪ੍ਰਕਾਰ ਦੇ ਵਰਤ ਰੱਖੋ ਜਾਂ ਕਰਮ ਕਾਂਡ ਕਰੋ, ਜੇ ਵਰਤ ਰੱਖਣੇ ਤੇ ਇਹ ਪਾਂਡੇ ਇਸ ਪ੍ਰਕਾਰ ਦੇ ਰੱਖਣੇ ਕਰ ਤਾਂ ਸੰਸਾਰ ਸਾਗਰ ਤੋਂ ਤਰੀਦਾ। ਸਤਿਗੁਰਾਂ ਦੇ ਪਾਵਨ ਉਪਦੇਸ਼ ਨੂੰ ਸਰਵਣ ਕਰਕੇ ਨਾ ਪੰਡਿਤ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨੀ ਪੈ ਕੇ ਆਪ ਉਪਦੇਸ਼ ਨੂੰ ਧਾਰਨ ਕਰਨੇ ਵਾਲਾ ਹੋਇਆ। ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਪੌੜੀ ਦੁਆਰਾ ਉਪਦੇਸ਼ ਦੀ ਬਖਸ਼ਿਸ਼ ਕਰਦੇ ਹਨ ਜੀਓ।
1: ਰਾਜੇ ਰੰਗ ਰਾਏ,
0: ਹੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਮਹਾਰਾਜ, ਦੁਨੀਆਂ ਦੇ ਉੱਪਰ ਵੱਡੇ ਵੱਡੇ ਛਤਰਪਤੀ ਸਮਰਾਟ ਕਹੇ ਜਾਂਦੇ ਨੇ, ਫਿਰ ਰਾਜੇ ਰਜਵਾੜਿਆਂ ਦੇ ਮਾਲਕ ਕਹੇ ਜਾਂਦੇ ਨੇ, ਫਿਰ ਟਿੱਕੇ ਰਾਏ ਕਹੇ ਜਾਂਦੇ ਨੇ। ਮਹਾਰਾਜ ਬੜਾ ਧਨ ਇਕੱਠਾ ਕਰਦੇ ਤੇ ਧਨ ਦੀ ਬੜੀ ਵਡਿਆਈ ਹੈ। ਸਤਿਗੁਰਾਂ ਦੇ ਬਚਨ, ਕਵਨ ਵੱਡਾ ਮਾਇਆ ਵਡਿਆਈ, ਸੋਈ ਵੱਡਾ ਜਿਨ ਰਾਮ ਲਿਵ ਲਾਈ। ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਬੰਦਗੀ ਦਾ ਮਹਾਤਮ ਦਰਸਾਉਂਦੇ ਨੇ। ਹਜ਼ੂਰ ਫਰਮਾਉਂਦੇ ਨੇ, ਭਾਈ ਇਹ ਦੁਨੀਆਂ ਦੇ ਵੱਡੇ ਵੱਡੇ ਭੂ ਪਤ, ਭੂ ਨਾਮ ਧਰਤੀ ਦਾ, ਪਤੀ ਨਾਮ ਮਾਲਕ ਦਾ, ਸਾਰੀ ਪ੍ਰਿਥਵੀ ਦੇ ਮਾਲਕ ਜਿਹੜੇ ਛਤਰਪਤੀ ਸਮਰਾਟ ਹੋ ਗਏ। ਸੋ ਇਸੇ ਪ੍ਰਕਾਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਅੱਗੇ ਫਰਮਾਵਣਾ ਕਰਦੇ ਨੇ, ਰਾਜੇ ਜਿਹੜੇ ਰਜਵਾੜਿਆਂ ਦੇ ਮਾਲਕ ਨੇ, ਰੰਗ, ਰੰਗ ਦਾ ਅਰਥ ਹੈ ਰੰਕ, ਕੰਗਾਲ ਜਿਹੜੇ ਬਹੁਤੇ ਦਲਿੱਦਰੀ ਨੇ, ਰਾਏ ਜਿਹੜੇ ਟਿੱਕੇ ਦੀ ਅਵਸਥਾ ਵਾਲੇ ਅਰਥਾਤ ਬਾਦਸ਼ਾਹ ਦੇ ਵੱਡੇ ਪੁੱਤ ਨੂੰ ਟਿੱਕਾ ਕਿਹਾ ਜਾਂਦਾ ਹੈ, ਜਿਹੜੇ ਇਸ ਪ੍ਰਕਾਰ ਯੁਵਰਾਜ ਜਾਂ ਟਿੱਕੇ ਸਦਵਾਉਣ ਵਾਲੇ ਹਨ।
1: ਮਾਇਆ
0: ਪ੍ਰਜਾ ਦਾ ਖੂਨ ਚੂਸ ਚੂਸ ਕੇ ਜ਼ਹਿਰ ਰੂਪੀ ਮਾਇਆ ਨੂੰ ਇਕੱਠਿਆ ਕਰਦੇ ਨੇ। ਜੇ ਤੇ ਜਥਾ ਯੋਗ ਕਮਾਈ ਹੋਵੇ ਫਿਰ ਧਰਮ ਦੀ ਕਿਰਤ ਹੈ, ਜੇ ਧੱਕਾ ਕਰਕੇ ਇਕੱਠੀ ਕੀਤੀ ਜਾਵੇ ਫਿਰ ਮਾਇਆ ਬੇਖ ਹੈ। ਹਜ਼ੂਰ ਬਚਨ ਕਰਦੇ ਨੇ, ਭਾਈ ਧੱਕਾ ਕਰਕੇ, ਦੂਸਰਿਆਂ ਦੇ ਉੱਪਰ ਹਮਲਾ ਕਰ ਕਰਕੇ, ਲੋਕ ਖੋਹ ਕਰਕੇ, ਖਿੰਜ ਕਰਕੇ, ਉਹਨਾਂ ਦੇ ਪਾਸੋਂ ਜੁਰਮਾਨੇ ਲੈ ਕਰਕੇ, ਡਨ ਟੈਕਸ ਲਾ ਕੇ ਬਹੁਤੀ ਮਾਇਆ ਇਕੱਤਰ ਕਰਦੇ ਹਨ। ਮਾਇਆ ਦੇ ਨਾਲ ਬਹੁਤਾ ਹਿੱਤ ਕਰ ਕਰਕੇ, ਮੋਹ ਕਰ ਕਰਕੇ ਬਹੁਤੀ ਮਾਇਆ ਵਧਾਉਂਦੇ, ਖਜ਼ਾਨੇ ਭਰਦੇ ਹਨ। ਪਰਾਇਆ ਦੇ ਧਰਮ ਨੂੰ, ਸੋ ਧਰਮ, ਸੋ ਜਿਹੜਾ ਦਰਬ ਹੈ ਉਸ ਨੂੰ ਵੀ ਅਧਰਮ ਕਰਕੇ, ਧਰਮ ਨੂੰ ਛੱਡ ਕੇ ਚੁਰਾ ਲੈਂਦੇ ਨੇ, ਖੋਹ ਖਿੰਜ ਲੈਂਦੇ ਹਨ, ਲੁੱਟ ਪੁੱਟ ਲੈਂਦੇ ਹਨ ਦੂਜਿਆਂ
1: ਨੂੰ।
0: ਇਸ ਪ੍ਰਕਾਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ, ਭਾਈ ਸੰਸਾਰ ਦੀ ਹਾਲਤ ਵੀ ਇਹੋ ਜਿਹੀ ਹੋ ਰਹੀ ਹੈ। ਕਰ ਕਰ ਹੇਤ ਵਧਾਏ ਦੇ, ਮਾਇਆ ਦੇ ਨਾਲ ਮੋਹ ਕਰਕੇ ਨਾ ਸੰਸਾਰ ਦੇ ਲੋਕ, ਆਮ ਜਨ ਸਾਧਾਰਨ ਵੀ ਧਨ ਨੂੰ ਵਧਾਉਂਦੇ ਨੇ, ਪਰਾਇਆ ਦਾ ਧਨ ਵੀ ਚੋਰੀ ਕਰਕੇ ਲੈ ਆਉਂਦੇ ਨੇ। ਹਟ ਪੱਟਣ ਵਿੱਚ ਮੰਦਰ ਭੰਨੈ ਕਰ ਚੋਰੀ ਘਰ ਆਵੈ, ਅੱਗੋਹ ਦੇਖੈ ਪਿੱਛੋਹ ਦੇਖੈ, ਤੁਝ ਤੇ ਕਹਾ ਛਪਾਵੈ। ਚੋਰੀ ਕਰ ਕਰਕੇ ਧਨ ਇਕੱਠਾ ਕਰਦੇ ਹਨ। ਫਿਰ ਪੁੱਤਰ ਨੂੰ ਵੀ ਨਹੀਂ ਦੱਸਦੇ ਕਿ ਬੈਂਕ ਅਕਾਊਂਟ ਵਿੱਚ ਮਾਇਆ ਕਿੰਨੀ ਹੈ, ਕਾਪੀ ਲੁਕਾ ਲੁਕਾ ਕੇ ਰੱਖਦੇ ਨੇ, ਪੁੱਤਰ ਤੇ ਵੀ ਵਿਸਾਹ ਨਹੀਂ ਕਰਦੇ। ਇਸੇ ਪ੍ਰਕਾਰ ਇਸਤਰੀ ਤੇ ਵੀ ਵਿਸਾਹ ਨਹੀਂ ਕਰਦੇ। ਜੇ ਘਰ ਵਾਲੀ ਨੂੰ ਪਤਾ ਲੱਗ ਗਿਆ ਨਾ ਇੰਨੇ ਪੈਸੇ ਨੇ, ਇਸ ਨੇ ਸੋਨਾ ਖਰੀਦ ਲੈਣਾ, ਇਸ ਨੇ ਗਹਿਣੇ ਲੈ ਲੈਣੇ ਨੇ, ਇਸ ਨੇ ਸੂਟ ਮੰਗਣੇ ਨੇ, ਪੇਕਿਆਂ ਨੂੰ ਨਾ ਦੇ ਦੇਵੇ। ਇਸ ਪ੍ਰਕਾਰ ਬੇਭਰੋਸਗੀ ਇੰਨੀ, ਨਾ ਭਰੋਸਾ ਪੁੱਤ ਤੇ ਇਹਦੇ, ਨਾ ਘਰ ਵਾਲੀ ਤੇ, ਵਿਸਾਹ ਨਹੀਂ ਕਰਦੇ, ਲੁਕਾ ਲੁਕਾ ਕੇ ਰੱਖਦੇ ਹਨ।
1: ਪ੍ਰੀਤ ਲਗਾਇਆ,
0: ਬਹੁਤ ਪ੍ਰੀਤੀ ਇਹਨਾਂ ਨੇ ਕੇਵਲ ਤਾਂ ਕੇਵਲ ਕੱਚੇ ਧਨ ਦੇ ਨਾਲ ਲਗਾਈ ਹੈ।
1: ਵੇਖਦਿਆ ਹੀ ਮਾਇਆ ਧੋਹੇ ਗਈ।
0: ਹਜ਼ੂਰ ਫਰਮਾਉਂਦੇ ਨੇ, ਭਾਈ ਪ੍ਰਤੱਖ ਸੰਸਾਰ ਵਿੱਚ ਦੇਖ ਲਓ, ਵੇਖਦਿਆਂ ਹੀ ਵੇਖਦਿਆਂ ਇਹ ਜਿਹੜੀ ਮਾਇਆ ਹੈ ਨਾ, ਇਹ ਛਲ ਕਰ ਜਾਂਦੀ ਹੈ, ਝਾਟੀ ਦੂਜੇ ਕੋਲ ਚਲੀ ਜਾਂਦੀ ਹੈ, ਇਸ ਪ੍ਰਕਾਰ ਕਿਸੇ ਦੀ ਹੋ ਕਰਕੇ ਨਹੀਂ ਰਹਿੰਦੀ ਹੈ।
1: ਪਛਤਾਇਆ,
0: ਜਿਹੜਾ ਬਹੁਤੀ ਮਾਇਆ ਨੂੰ ਜੋੜ ਜੋੜ ਕੇ ਰੱਖਦਾ ਨਾ, ਪਛਤਾਤਾਪ ਕਰਨੇ ਵਾਲਾ ਫਿਰ ਬਹੁਤਾ ਹੀ ਪਛਤਾਉਂਦਾ ਹੈ, ਪਛਤਾਉਣੇ ਵਾਲਾ ਹੋ ਕਰਕੇ ਬਹੁਤਾ ਪਛਤਾਤਾਪ ਕਰਦਾ ਹੈ। ਭਾਈ ਐਸੇ ਲਾਲਚੀ, ਦੂਸਰਿਆਂ ਦਾ ਖੋਹ ਖਿੰਜ ਲੈਣ ਵਾਲੇ ਜਿਹੜੇ ਨੇ ਨਾ, ਜਮ ਦੇ ਦਰ ਤੇ ਬੱਧੇ ਹੋਏ ਮਾਰੇ ਜਾਂਦੇ ਨੇ, ਬਹੁਤੀ ਮਾਰ ਤਿੰਨਾਂ ਦੇ ਤਾਂ ਹੀ ਪੈਂਦੀ ਹੈ।
1: ਨਾਨਕ ਹਰ ਪਾਇਆ।
0: ਸਤਿਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ ਉਹਨਾਂ ਨੂੰ ਉਹਨਾਂ ਦੀ ਕਰਨੀ ਦਾ ਦੰਡ ਮਿਲੇ। ਵਾਹਿਗੁਰੂ ਜੀ ਨੂੰ ਇਵੇਂ ਪਾਉਂਦਾ ਹੈ ਜੋ ਦੂਸਰਿਆਂ ਦਾ ਹੱਕ ਮਾਰ ਕੇ ਖੋਹ ਖਿੰਜ ਕੇ ਆਪ ਇਕੱਠੀ ਕਰਦੇ ਨੇ। ਵਾਹਿਗੁਰੂ ਜੀ ਦੇ ਦਰ ਤੇ ਦੰਡ ਮਿਲੇ। ਵਾਹਿਗੁਰੂ ਜੀ ਨੂੰ ਇਵੇਂ ਹੀ ਪਾਉਂਦਾ ਹੈ ਜੀਓ।
1: ਲੋਕ ਮਹੱਲਾ ਪਹਿਲਾ।
0: ਸਾਧ ਸੰਗਤ ਜੀ, ਸ੍ਰੀ ਕਰਤਾਰਪੁਰ ਸਾਹਿਬ ਨਗਰ ਜਦੋਂ ਸਤਿਗੁਰੂ ਜੀ ਨੇ ਵਸਾਇਆ, ਬੜੀਆਂ ਸੰਗਤਾਂ ਆਉਣ ਲੱਗੀਆਂ। ਇੱਕ ਕਾਜ਼ੀ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਕੋਲ ਆਇਆ, ਜਾਂ ਇਵੇਂ ਕਹੀਏ ਮੁੱਲਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਕੋਲ ਆਇਆ। ਇੱਕ ਭੇਖੀ ਗੁਰੂ ਸਦਾਉਣ ਵਾਲਾ ਵੀ ਆਇਆ। ਇੱਕ ਇਸੇ ਪ੍ਰਕਾਰ ਕੰਨ ਪੜਵਾ ਕਰਕੇ ਜੋਗੀ ਬਣਿਆ ਤੇ ਉਹ ਵੀ ਸਤਿਗੁਰੂ ਜੀ ਦੇ ਕੋਲ ਆਇਆ। ਸਾਰੇ ਆਪਣੇ ਆਪ ਨੂੰ ਵੱਡਾ ਸਦਵਾਉਣ ਲੱਗੇ ਤੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਦੇ ਕੋਲ ਆ ਕਰਕੇ ਨਾ ਇੱਕ ਰਾਗਾਂ ਦੇ ਗਵਈਏ ਨੇ ਵਿਸ਼ਨ ਪਦੇ ਬੜੇ ਸੁਰ ਦੇ ਵਿੱਚ ਗਾਏ। ਸੰਗਤਾਂ ਆਸ਼ ਆਸ਼ ਕਰ ਉੱਠੀਆਂ, ਮਹਾਰਾਜ ਬੜੇ ਚੰਗੇ ਵਿਸ਼ਨ ਪਦੇ ਗਾਉਂਦਾ ਹੈ। ਤੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਨੇ ਫਿਰ ਉਪਦੇਸ਼ ਦਿੱਤਾ।
1: ਗਿਆਨ ਵਿਹੂਣਾ ਗਾਵੇ ਗੀਤ।
0: ਭਾਈ ਇਹ ਜਿਹੜਾ ਵਿਸ਼ਨ ਪਦਿਆਂ ਦੇ ਅੰਦਰ ਗਿਆਨ ਕਥਨ ਕਰ ਕਰਕੇ ਸੁਣਾਉਂਦਾ, ਆਪ ਤੇ ਧਾਰਨ ਕੀਤਾ ਹੀ ਨਹੀਂ, ਆਪ ਤੇ ਅਗਿਆਨੀ ਹੈ, ਆਪ ਜੜ ਹੈ, ਮਾਇਆ ਦੇ ਲਾਲਚ ਵਾਸਤੇ ਆ ਕੇ ਵਿਸ਼ਨ ਪਦੇ ਸੁਣਾ ਰਿਹਾ ਕਿ ਗੁਰੂ ਕੀਆਂ ਸੰਗਤਾਂ ਨੂੰ ਜਾ ਕਰਕੇ ਸੁਣਾਵਾਂ ਤੇ ਸੰਗਤਾਂ ਰੀਝ ਕਰਕੇ ਬਹੁਤਾ ਧਨ ਦੇਣਗੀਆਂ। ਗਿਆਨ ਤੋਂ ਹੀਣਾ ਹੈ, ਹਿਰਦੇ ਦੇ ਅੰਦਰ ਕੋਈ ਗਿਆਨ ਨਹੀਂ। ਗਿਆਨ ਵਿਹੂਣਾ ਵਿਸ਼ਨ ਪਦਿਆਂ ਨੂੰ ਗੀਤਾਂ ਵਿੱਚ ਪਾ ਪਾ ਕਰਕੇ ਅਰਥਾਤ ਸੁਰ ਦੇ ਨਾਲ ਜਸ ਨੂੰ ਉਚਾਰਦਾ ਹੈ।
1: ਘਰੇ ਮਸੀਤ।
0: ਤੇ ਮੁੱਲਾ ਕਹਿਣ ਲੱਗਾ, ਮਹਾਰਾਜ ਮੈਂ ਤੇ ਖੁਦਾ ਦੀ ਬੰਦਗੀ ਕਰਦਾ ਨਾ, ਖੁਦਾ ਦੇ ਦਰ ਤੇ ਜਾਂਦਿਆਂ ਮੈਨੂੰ ਦੇਰ ਨਾ ਹੋ ਜਾਵੇ, ਕੁਵੇਲਾ ਨਾ ਹੋ ਜਾਵੇ, ਵਕਤ ਰਸਤੇ ਵਿੱਚ ਨਾ ਲੱਗ ਜਾਵੇ, ਮੈਂ ਘਰੇ ਹੀ ਮਸੀਤ ਬਣਾਈ ਏ, ਹਰ ਵੇਲੇ ਖੁਦਾ ਨੂੰ ਜਪਦਾ ਰਵਾਂ। ਤੇ ਮਹਾਰਾਜ ਜੀ ਨੇ ਤਿਸਦਾ ਪਾਜ ਉਘੇੜਿਆ, ਕਹਿਣ ਲੱਗੇ ਮੁੱਲਾ ਜਿੱਥੇ ਮਸੀਤ ਵਿੱਚ ਪਹਿਲਾਂ ਜਾਂਦਾ ਸੀ ਉੱਥੇ ਤੁਸੀਂ ਬਹੁਤੇ ਮੁੱਲਾਂ ਤੇ ਕਾਜੀ ਰਲ ਬਹਿੰਦੇ ਸੀ, ਜਿੰਨਾ ਚੜਾਵਾ ਆਉਂਦੇ ਸੀ ਉਹ ਆਪਸ ਵਿੱਚ ਵੰਡ ਲੈਂਦੇ ਸੀ, ਤੈਨੂੰ ਦਿੰਦੇ ਹੀ ਨਹੀਂ ਸੀ, ਤੂੰ ਫਿਰ ਆਪਣੇ ਘਰ ਦੇ ਵਿੱਚ ਹੀ ਮਸੀਤ ਬਣਾ ਲਈ, ਲੋਕਾਂ ਨੂੰ ਆਖਿਆ ਮੇਰੇ ਕੋਲ ਇੱਥੇ ਹੀ ਆਓ, ਤੁਹਾਨੂੰ ਇੱਥੇ ਹੀ ਉਪਦੇਸ਼ ਦੇਵਾਂਗਾ। ਕਾਰਨ ਕੀ ਹੈ? ਜਿੰਨੇ ਘਰ ਵਿੱਚ ਆਉਣਗੇ ਚੜਾਵਾ ਸਾਰਾ ਤੈਨੂੰ ਹੀ ਅਰਪਣ ਕਰਨਗੇ। ਚੜਾਵੇ ਦੇ ਭੁੱਖੇ ਨੇ, ਭੁੱਖੇ ਮੁੱਲਾਂ ਘਰੇ ਮਸੀਤ, ਭੁੱਖ ਦੇ ਬਾਰੇ ਨੇ, ਤੂੰ ਘਰ ਦੇ ਵਿੱਚ ਮਸੀਤ ਬਣਾ ਲਈ ਤੇ ਮੁੱਲਾਂ ਸਦਵਾਉਂਦਾ ਹੈ।
1: ਮਖਟੂ ਹੋਏਗਾ ਕੰਨ ਪੜਾਏ।
0: ਜਿਹੜਾ ਕੰਨ ਪਾਟਾ ਜੋਗੀ ਸੀ ਕਹਿਣ ਲੱਗਾ, ਮਹਾਰਾਜ ਫਿਰ ਇਹਨਾਂ ਤੋਂ ਤੇ ਮੈਂ ਚੰਗਾ ਨਾ, ਮੈਂ ਜੋਗ ਮਤ ਨੂੰ ਧਾਰਨ ਕਰਕੇ ਜੋਗੀ ਬਣਿਆ ਹਾਂ। ਤੇ ਮਹਾਰਾਜ ਜੀ ਨੇ ਬਚਨ ਕੀਤਾ, ਤੂੰ ਵੀ ਹੱਡ ਹਰਾਮੀ ਹੈ, ਹੱਡ ਭੰਨ ਕੇ ਦਸਾਂ ਨੋਹਾਂ ਦੀ ਕਿਰਤ ਤੇ ਨਹੀਂ ਕਰਨਾ ਚਾਹੁੰਦਾ, ਤੇ ਹੋ ਗਿਆ ਅਖੱਟੂ, ਕਮਾਈ ਤੋਂ ਹੀਣਾ। ਫਿਰ ਇਸ ਪ੍ਰਕਾਰ ਇਹ ਜਿਹੜਾ ਪਾਠ ਮਖਟੂ ਕਰਨਾ, ਅਰਥ ਹੈ ਅਖੱਟੂ ਜਿਹੜਾ ਕਿਸੇ ਪ੍ਰਕਾਰ ਦੀ ਖੱਟੀ ਕਮਾਈ ਨਾ ਕਰਦਾ ਹੋਵੇ, ਤੂੰ ਅਖੱਟੂ ਹੈ। ਅਖੱਟੂ ਹੋ ਕੇ, ਕਮਾਈ ਤੋਂ ਹੀਣਾ ਹੋ ਕਰਕੇ, ਹੱਡ ਹਰਾਮੀ ਹੋ ਕਰਕੇ, ਕੰਨ ਪੜਵਾ ਕਰਕੇ ਕੱਚ ਦੀਆਂ ਮੁੰਦਰਾਂ ਪਾ ਲਈਆਂ ਤੇ ਜੋਗੀ ਸਦਵਾਉਣ ਲੱਗਾ।
1: ਫਕਰ ਕਰੇ ਹੋਰ ਜਾਤ ਗਵਾਏ।
0: ਇੱਕ ਕਹਿਣ ਲੱਗਾ, ਜੀ ਮੈਂ ਤੇ ਜਾਤ ਪਾਤ ਸਭ ਕੁਝ ਛੱਡ ਕੇ ਫਕਰ ਹੀ ਹੋ ਗਿਆ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਚਨ ਕਰਨਾ ਕੀਤਾ, ਭਾਈ ਕੇਵਲ ਤਾਂ ਕੇਵਲ ਬਾਹਰੀ ਲਿਬਾਸ ਧਾਰਨ ਕਰਕੇ ਫਕਰ ਬਣਿਆ। ਫਕਰ ਉਹ ਹੁੰਦਾ ਜਿਹੜਾ ਕੇਵਲ ਤਾਂ ਕੇਵਲ ਖੁਦਾ ਦਾ ਫਕੀਰ ਹੋਵੇ, ਤੇਰਾ ਧਿਆਨ ਤੇ ਚਿੱਪੀ ਵਿੱਚ ਰਹਿੰਦਾ, ਕਿਸੇ ਨੇ ਭਿੱਖਿਆ ਪਾਈ ਕਿ ਨਹੀਂ ਪਾਈ, ਫਿਰ ਕਾਹਦਾ ਫਕੀਰ ਹੈ। ਫਕਰ ਉਹ ਹੋਇਆ ਕਰਦਾ ਜਿਹੜਾ ਕੇਵਲ ਤਾਂ ਕੇਵਲ ਖੁਦਾ ਦੀ ਜਾਤ ਜਾਣੇ, ਹੋਰ ਆਪਣੀ ਸਾਰੀ ਜਾਤ ਪਾਤ ਊਚ ਨੀਚ ਛੂਆ ਛਾਤ ਗਵਾ ਦੇਵੇ। ਕੇਵਲ ਤਾਂ ਕੇਵਲ ਮੰਗ ਖਾਣ ਵਾਸਤੇ ਕਹਿਣਾ ਮੈਂ ਜਾਤ ਗਵਾ ਲਈ ਹੈ, ਭਾਈ ਐਵੇਂ ਸਫਲੇ ਨਹੀਂ ਹੋਈਦਾ।
1: ਪੀਰ ਸਦਾਏ ਮੰਗਣ ਜਾਏ।
0: ਇੱਕ ਆਪਣੇ ਆਪ ਨੂੰ ਗੁਰੂ ਸਦਾਉਂਦਾ ਸੀ ਤੇ ਉਹ ਕਹਿਣ ਲੱਗਾ, ਮਹਾਰਾਜ ਫਿਰ ਮੈਂ ਤੇ ਗੁਰੂ ਸਦਾਉਂਦਾ ਤੇ ਉਪਦੇਸ਼ ਦਿੰਦਾ, ਇਹਨਾਂ ਸਾਰਿਆਂ ਤੋਂ ਤੇ ਮੈਂ ਚੰਗਾ ਨਾ, ਮੈਂ ਤੇ ਕੋਈ ਵਿਖਾਵਾ ਨਹੀਂ ਕਰਦਾ। ਤੇ ਸਤਿਗੁਰੂ ਜੀ ਬਚਨ ਕਰਦੇ ਨੇ, ਤੂੰ ਵੀ ਸਦਾਉਂਦਾ ਹੈ, ਗੁਰੂ ਸਦਵਾਉਂਦਾ ਹੈ, ਪੀਰ ਤੇ ਘਰ ਘਰ ਵਿੱਚ ਮੰਗਣ ਜਾਂਦਾ ਹੈ, ਚਾਹੇ ਹਿੰਦੂ ਹੋਵੇ ਚਾਹੇ ਇਸੇ ਪ੍ਰਕਾਰ। ਸਾਧ ਸੰਗਤ ਜੀ, ਅੱਜ ਕੱਲ੍ਹ ਦੇ ਦੰਬੀਆਂ ਪਖੰਡੀਆਂ ਵਾਂਗੂ ਸਿੱਖਾਂ ਨੂੰ ਧੋਖਾ ਦੇਣ ਵਾਸਤੇ ਸਿਰ ਤੇ ਕੇਸ ਰੱਖ ਕੇ, ਦਾੜਾ ਰੱਖ ਕੇ, ਪੱਗ ਬੰਨ ਕੇ, ਸਿੱਖਾਂ ਦਾ ਸਰੂਪ ਬਣਾ ਕਰਕੇ ਧੋਖਾ ਦੇਣ ਵਾਲਾ ਵੀ ਕਿਉਂ ਨਾ ਹੋਵੇ ਗੁਰੂ ਸਦਾਉਣ ਵਾਲਾ? ਹਜ਼ੂਰ ਫਰਮਾਉਂਦੇ ਨੇ, ਕੋਈ ਗੁਰੂ ਸਦਾਉਣ ਵਾਲਾ ਹੋਵੇ ਜਾਂ ਪੀਰ ਸਦਾਉਣ ਵਾਲਾ ਹੋਵੇ ਤੇ ਘਰ ਘਰ ਵਿੱਚ ਜੋ ਮੰਗਣ ਜਾਂਦੇ ਹਨ, ਉਹਨਾਂ ਨੂੰ ਗੁਰੂ ਜਾਣ ਕੇ ਪੀਰ ਜਾਣ ਕਰਕੇ ਉਹਨਾਂ ਦੇ ਪੈਰੀ ਭੁੱਲ ਕੇ ਵੀ ਨਹੀਂ ਪੈਣਾ ਚਾਹੀਦਾ, ਉਹਨਾਂ ਨੂੰ ਮੱਥਾ ਭੁੱਲ ਕੇ ਵੀ ਨਹੀਂ ਟੇਕਣਾ ਚਾਹੀਦਾ। ਜਿਹੜੇ ਇਸ ਪ੍ਰਕਾਰ ਦੇ ਲਾਲਚ ਦੇ ਮਾਰੇ ਗੁਰੂ ਤੇ ਪੀਰ ਸਦਾਉਂਦੇ ਨੇ ਨਾ, ਉਹਨਾਂ ਨੂੰ ਨਮਸਕਾਰ ਵੀ ਕਰ ਦਈਏ, ਉਹਨਾਂ ਨੂੰ ਮੱਥਾ ਵੀ ਟੇਕ ਦਈਏ ਤੇ ਆਪਣੇ ਪੁੰਨ ਨਾਸ਼ ਹੋ ਜਾਂਦੇ ਨੇ, ਐਸੇ ਉਹ ਪਾਪੀ ਹੁੰਦੇ ਨੇ। ਹਜ਼ੂਰ ਬਚਨ ਕਰਦੇ ਨੇ, ਭਾਈ ਭੁੱਲ ਕਰਕੇ ਵੀ ਉਹਨਾਂ ਦੇ ਪੈਰੀ ਨਹੀਂ ਪੈਣਾ ਚਾਹੀਦਾ। ਮਹਾਰਾਜ ਫਿਰ ਆਪਣੇ ਮਤ ਬਾਰੇ ਦੱਸੋ, ਤੁਸਾਂ ਨੇ ਕੈਸਾ ਮਤ ਪ੍ਰਧਾਨ ਕੀਤਾ ਹੈ, ਕੈਸੇ ਮਤ ਨੂੰ ਪ੍ਰਚਲਿਤ ਕੀਤਾ, ਕੀ ਉਪਦੇਸ਼ ਹੈ ਆਪ ਜੀ ਦਾ? ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਬਚਨ ਨੇ ਘਰ ਬਾਰੀ ਹੋਏ ਵਰਤਿਆ, ਭਾਈ ਨਾ ਤੇ ਘਰ ਛੱਡ ਕੇ ਜੰਗਲਾਂ ਵਿੱਚ ਜਾਣਾ, ਨਾ ਕੰਨ ਪਾੜ ਕੇ ਮੁੰਦਰਾਂ ਪਾਉਣੀਆਂ, ਨਾ ਇਸੇ ਪ੍ਰਕਾਰ ਲਾਲਚ ਵਿੱਚ ਆ ਕਰਕੇ ਘਰੇ ਮਸੀਤਾਂ ਬਣਾਉਣੀਆਂ, ਕਿਸੇ ਪ੍ਰਕਾਰ ਦਾ ਲਾਲਚ ਨਹੀਂ ਕਰਨਾ। ਤੇ ਸਤਿਗੁਰੂ ਜੀ ਬਚਨ ਕਰਨਾ ਕਰਦੇ ਨੇ, ਭਾਈ ਸਾਡਾ ਉਪਦੇਸ਼ ਤੇ ਹੈ, ਅਸੀਂ ਤੇ ਮਾਰਗ ਐਸਾ ਪੈਦਾ ਕੀਤਾ ਹੈ, ਸਿੱਖਾਂ ਨੂੰ ਕਿਰਤ ਬਖਸ਼ੀਏ, ਕਿਰਤ ਕਰੋ। ਤੇ ਕਿਰਤ ਕਰਦਿਆਂ ਹੋਇਆ ਨਾਮ ਜਪੋ, ਤੇ ਜਿਹੜੀ ਕਿਰਤ ਤੋਂ ਉਪਜੀਵਿਕਾ ਪ੍ਰਾਪਤ ਹੋਈ ਫਿਰ ਵੰਡ ਛਕੋ। ਸਿੱਖੀ ਦੇ ਮੂਲ ਸਿਧਾਂਤਾਂ ਨੂੰ ਤਿੰਨ ਬਚਨਾਂ ਵਿੱਚ ਕਹਿ ਦਿੱਤਾ ਹੈ। ਇਸ ਕਰਕੇ ਮੰਗ ਮੰਗ ਖਾਣਾ ਐਸਾ ਅਸੀਂ ਪੰਥ ਪ੍ਰਚਲਿਤ ਨਹੀਂ ਕੀਤਾ, ਦੂਜਿਆਂ ਨੂੰ ਦਾਨ ਦੇਣ ਵਾਲਾ ਪੰਥ ਬਣਾਇਆ ਹੈ। ਸਾਧ ਸੰਗਤ ਜੀ, ਪੰਜਾਬ ਨੂੰ ਲੁੱਟਿਆ ਗਿਆ, ਕੁੱਟਿਆ ਗਿਆ, ਹੜਾਂ ਵਿੱਚ ਡੋਬਿਆ ਗਿਆ, ਜ਼ੁਲਮ ਕੀਤੇ ਗਏ, ਤਸ਼ੱਦਦ ਕੀਤੇ ਗਏ, 2.5 ਲੱਖ ਨੌਜਵਾਨ ਪੰਜਾਬ ਦੇ ਝੂਠੇ ਮੁਕਾਬਲਿਆਂ ਵਿੱਚ ਮਾਰ ਦਿੱਤੇ ਗਏ। ਭਾਈ ਜਸਵੰਤ ਸਿੰਘ ਜੀ ਖਾਲੜਾ ਨੇ 25,000 ਦਾ ਮਸਲਾ ਉਠਾਇਆ ਸੀ ਨਾ, ਜਿਹੜਾ ਅੱਜ ਪੂਰੇ ਸੰਸਾਰ ਦੇ ਵਿੱਚ ਚਰਚਾ ਦਾ ਵਿਸ਼ਾ ਹੈ। 2.5 ਲੱਖ ਨੌਜਵਾਨ ਪੰਜਾਬ ਦੇ ਝੂਠੇ ਮੁਕਾਬਲਿਆਂ 'ਚ ਮਾਰੇ ਗਏ। ਸੋ ਇਸ ਪ੍ਰਕਾਰ ਸਮੇਂ ਸਮੇਂ 'ਤੇ ਹੜਾਂ ਦੇ ਵਿੱਚ ਡੋਬਿਆ ਗਿਆ, ਪੰਜਾਬ ਅੱਜ ਵੀ ਚੜ੍ਹਦੀ ਕਲਾ ਦੇ ਵਿੱਚ ਹੈ। ਅੱਜ ਵੀ ਪੰਜਾਬ ਵਿੱਚ ਦੇਖ ਲਓ, ਥਾਂ ਥਾਂ 'ਤੇ ਲੰਗਰ ਚੱਲਦੇ ਨੇ, ਸਭਨਾਂ ਦੇ ਮੁੱਖ ਵਿੱਚ ਅੰਨ ਪਾਇਆ ਜਾਂਦਾ। ਇਹ ਸਤਿਗੁਰੂ ਜੀ ਦੇ ਸਿਧਾਂਤਾਂ ਨੂੰ ਕਮਾਉਣ ਵਾਲੀ ਸਿੱਖੀ ਹੈ। ਪੰਜਾਬ ਤੋਂ ਬਾਹਰ ਵੀ ਅਸਥਾਨ ਨੇ, ਇਹ ਦੱਖਣ ਦੀ ਧਰਤੀ 'ਤੇ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਅਸਥਾਨ ਹੈ ਨਾ, ਲੰਗਰ ਸਾਹਿਬ ਅਸਥਾਨ ਨੇ ਨਾ, ਜਾ ਕੇ ਦੇਖ ਲਓ 24 ਘੰਟੇ ਲੰਗਰ ਖੁੱਲ੍ਹੇ। ਕੋਈ ਰਾਤ ਦੇ 11 ਵਜੇ ਆ ਜਾਵੇ, 12 ਵਜੇ ਆ ਜਾਵੇ, ਅੱਧੀ ਰਾਤ ਆ ਜਾਵੇ, 2 ਵਜੇ ਆ ਜਾਵੇ, ਜੇ ਲੰਗਰ ਦੀ ਲੋੜ ਹੈ ਗੁਰੂ ਘਰ ਦੇ ਲੰਗਰਾਂ 'ਚ ਚਲੀ ਜਾਵੇ, 24 ਘੰਟੇ ਲੰਗਰ ਖੁੱਲ੍ਹੇ ਨੇ, 1 ਮਿੰਟ ਵੀ ਲੰਗਰ ਬੰਦ ਨਹੀਂ ਹੁੰਦਾ। ਇਹ ਸਤਿਗੁਰੂ ਜੀ ਦੇ ਸਿਧਾਂਤ ਨੇ। ਕਾਲ ਖਾਏ, ਜਿਹੜੇ ਗੁਰਸਿੱਖ ਪਿਆਰੇ ਨੇ ਐਸੇ ਸਿਧਾਂਤ ਨੂੰ ਧਾਰਨ ਕਰਦੇ ਨੇ ਭਾਈ, ਕਾਲ ਕਮਾਈ ਕਰਕੇ ਦਸਾਂ ਨੋਹਾਂ ਦੀ ਕਰਕੇ ਫਿਰ ਛਕਦੇ ਨੇ, ਕਿਸ ਹੱਥੋਂ ਦੇ ਪਰ ਉਪਕਾਰ ਵਾਸਤੇ ਦਸਵੰਧ ਕੱਢਦੇ ਨੇ, ਦੂਸਰਿਆਂ ਨੂੰ ਹੱਥੋਂ ਦਿੰਦੇ ਨੇ। ਗੁਰਸਿੱਖ ਮੰਗਣ ਵਾਸਤੇ ਕਦੇ ਤਲੀ ਅੱਡਦਾ ਨਹੀਂ, ਬਲਕਿ ਦੂਸਰੇ ਦੀ ਤਲੀ 'ਤੇ ਦਾਨ ਰੱਖਦਾ ਹੈ, ਦਸਵੰਧ ਰੱਖਦਾ ਹੈ। ਹਜ਼ੂਰ ਬਚਨ ਕਰਦੇ, ਭਾਈ ਅਸੀਂ ਤੇ ਐਸਾ ਪੰਥ ਪ੍ਰਗਟ ਕੀਤਾ, ਦਸਾਂ ਨੋਹਾਂ ਦੀ ਕਿਰਤ ਕਰਦੇ ਨੇ ਸਾਡੇ ਗੁਰਸਿੱਖ ਪਿਆਰੇ, ਤੇ ਹੱਥੋਂ ਦਸਵੰਧ ਦੇਣਾ ਕਰਦੇ ਨੇ।
1: ਨਾਨਕ ਰਾਹੁ ਪਛਾਣਾ ਹੈ ਸੇ,
0: ਜਿਹੜੇ ਕਿਰਤ ਵਿਰਤ ਕਰ ਧਰਮ ਦੀ ਹੱਥੋਂ ਦੇ ਕੇ ਭਲਾ ਮਨਾਏ, ਐਸਾ ਜਿਨ੍ਹਾਂ ਦਾ ਜੀਵਨ ਹੈ ਨਾ, ਸਮੇਂ 'ਚੋਂ ਦਸਵੰਧ ਕੱਢਦੇ ਨੇ, ਸਿਮਰਨ ਕਰਦੇ ਨੇ, ਕਮਾਈ 'ਚੋਂ ਦਸਵੰਧ ਕੱਢਦੇ, ਦਾਨ ਦੇਣਾ ਕਰਦੇ ਨੇ। ਹਜ਼ੂਰ ਫਰਮਾਉਂਦੇ ਨੇ, ਭਾਈ ਵਾਹਿਗੁਰੂ ਜੀ ਦੇ ਪ੍ਰਾਪਤੀ ਦੇ ਰਸਤੇ ਨੂੰ ਉਹੀ ਉਹੀ ਪਛਾਣਦੇ ਨੇ, ਪ੍ਰੇਮਾ ਭਗਤੀ ਦੇ ਮਾਰਗ 'ਤੇ ਉਹੀ ਉਹੀ ਚੱਲਦੇ ਨੇ, ਜਿਨ੍ਹਾਂ ਦੀ ਕਿਰਤ ਹੀ ਮੈਲੀ ਹੈ, ਖੋਹ ਖਿੱਚ ਕੇ ਜਿਨ੍ਹਾਂ ਨੇ ਖਾਣਾ, ਜੈਸਾ ਖਾਓ ਅੰਨ ਤੈਸਾ ਹੋਏ ਮਨ, ਫਿਰ ਮਨ ਵੀ ਪਾਪੀ ਹੋ ਜਾਂਦਾ, ਮਲੀਨ ਹੋ ਜਾਂਦਾ, ਫਿਰ ਨਹੀਂ ਨਾਮ ਦੇ ਵਿੱਚ ਟਿਕਦਾ। ਧਰਮ ਦੀ ਕਿਰਤ ਕਰਕੇ ਛਕਦੇ ਨੇ, ਦੂਸਰਿਆਂ ਨੂੰ ਛਕਾਉਂਦੇ ਨੇ, ਮਨ ਨਿਰਮਲ ਹੁੰਦਾ, ਨਿਰਮਲ ਮਨ ਦੇ ਨਾਲ ਸਿਮਰਨ ਕਰਦੇ ਨੇ, ਤਾਂ ਵਾਹਿਗੁਰੂ ਜੀ ਦੀ ਪ੍ਰਾਪਤੀ ਦੇ ਮਾਰਗ ਨੂੰ ਪਛਾਣਦੇ ਹਨ ਜੀਓ।
1: ਪਹਿਲਾ
0: ਸਤਿਗੁਰ ਦੇਵ ਪਿਤਾ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਹਜ਼ੂਰ ਪਾਵਨ ਉਪਦੇਸ਼ ਦੀ ਬਖਸ਼ਿਸ਼ ਕਰਦੇ ਹਨ। ਮਹਾਰਾਜ ਸੱਚੇ ਪਾਤਸ਼ਾਹ ਜੀ, ਪਰਮੇਸ਼ਰ ਜੀ ਨੂੰ ਸਾਰੇ ਕਿਉਂ ਨਹੀਂ ਜਾਣਦੇ? ਤੇ ਹਜ਼ੂਰ ਫਰਮਾਉਂਦੇ ਨੇ, ਭਾਈ ਜਿਹੜੇ ਮਨ ਕਰਕੇ ਅੰਨੇ ਨੇ, ਸੰਸਾਰ ਰੂਪੀ ਅੰਨੇ ਖੂਹ ਦੇ ਵਿੱਚ ਪਏ ਹੋਏ, ਕੇਵਲ ਤਾਂ ਕੇਵਲ ਮੂੰਹ ਦੇ ਵਿੱਚ ਉਪਦੇਸ਼ ਕਹਿੰਦੇ ਨੇ, ਆਪ ਤੇ ਕਮਾਉਂਦੇ ਹੀ ਨਹੀਂ, ਇਸ ਕਰਕੇ ਵਾਹਿਗੁਰੂ ਜੀ ਦੇ ਪ੍ਰਤਪਾਲਕ ਧਰਮ ਨੂੰ ਉਹ ਨਹੀਂ ਜਾਣਦੇ ਹਨ। ਐਸੇ ਫਿਰ ਮੰਗ ਖਾਣੇ, ਦੂਸਰਿਆਂ ਦਾ ਹੱਕ ਖਾਣ ਵਾਲੇ ਮਨ ਕਰਕੇ ਅਗਿਆਨੀ ਨੇ, ਹਿਰਦੇ ਕਮਲ ਵੀ ਉਹਨਾਂ ਦੇ ਮੂਧੇ ਵੱਜੇ ਹੋਏ ਨੇ, ਊਂਦੈ ਭਾਂਡੈ ਕਸ਼ ਨਾ ਸਮਾਵੈ, ਸੀਧੈ ਅੰਮ੍ਰਿਤ ਭਰੈ ਨਿਹਾਰ, ਜੇ ਤੇ ਭਾਂਡਾ ਸਿੱਧਾ ਹੋਵੇ ਤੇ ਨਾਮ ਅੰਮ੍ਰਿਤ ਪਵੇ, ਪਰ ਹਿਰਦੇ ਕੌਲ ਮੂਧੇ ਵੱਜੇ ਨੇ, ਅੰਮ੍ਰਿਤ ਰੂਪੀ ਪਦਾਰਥ ਨਹੀਂ ਪੈਂਦਾ ਹੈ। ਐਸੇ ਜਿਹੜੇ ਅਗਿਆਨੀ ਨੇ, ਇੱਕ ਰੂਪ ਭਿਆਨਕ ਸ਼ਕਲਾਂ ਵਾਲੇ ਦਿਸਦੇ ਨਜ਼ਰੀ ਆਉਂਦੇ ਨੇ, ਦਿਸਨ ਖਰੇ ਕਰੂਪ, ਇਹ ਖਰੇ ਕਰੂਪ ਦਿਸਦੇ ਨੇ, ਆਤ ਭਿਆਨਕ ਨਜ਼ਰੀ ਆਉਂਦੇ ਹਨ। ਇੱਕ ਇਸ ਪ੍ਰਕਾਰ ਦੇ ਨੇ, ਕਹਿ ਜਾਣ ਹੈ, ਸੱਚ ਦੇ ਉਪਦੇਸ਼ ਨੂੰ ਕਹਿਣਾ ਜਾਣਦੇ ਨੇ, ਕਹਿਆ ਬੁੱਝੇ, ਤੇ ਜੋ ਆਪ ਦੂਸਰਿਆਂ ਨੂੰ ਕਹਿ ਕੇ ਉਪਦੇਸ਼ ਦਿੰਦੇ ਨੇ ਨਾ, ਉਸ ਨੂੰ ਬੁੱਝੇ ਆਪ ਜਾਣਦੇ ਨੇ, ਪਹਿਲਾਂ ਆਪ ਕਮਾਈ ਕਰਦੇ ਹਨ। ਭਾਈ ਉਹ ਨਰ ਉਹ ਪੁਰਖ ਉਹ ਸ੍ਰੇਸ਼ਟ ਜਨ ਸੁਗੜ ਸ੍ਰੇਸ਼ਟ ਘਾਟਾਂ ਦੇ ਕਰਨ ਵਾਲੇ ਤੇ ਸਰੂਪ ਰੂਪ ਦੀ ਸਫਾਈ ਵਾਲੇ ਨੇ। ਸੁਗੜ ਸਰੂਪ ਪਰਮੇਸ਼ਰ ਜੀ ਨੂੰ ਪ੍ਰਾਪਤ ਕਰਨ ਵਾਲੇ ਨੇ। ਗੁਰੂ ਘਰ ਦੇ ਵਿੱਚ ਕਰਨੀ ਪ੍ਰਧਾਨ ਹੈ ਕਥਨੀ ਨਹੀਂ। ਕਬੀਰ ਅਵਰ ਹੈ ਕਹੋ ਉਪਦੇਸ਼ ਤੇ ਮੁਖ ਮੈਂ ਪਰ ਹੈ ਰੇਤ ਰਾਸ ਬਿਖਾਨ ਬਿਰਾਨੀ ਰੱਖ ਤੇ ਖਾਇਆ ਘਰ ਕਾ ਖੇਤ। ਅਵਰ ਉਪਦੇਸ਼ ਹੈ ਆਪ ਨਾ ਕਰੈ ਆਵਤ ਜਾਵਤ ਜਨਮੈ ਮਰੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ ਗੁਰਮੁਖ ਪਿਆਰੇ ਜਿਹੜੇ ਉਪਦੇਸ਼ਾਂ ਨੂੰ ਕਹਿੰਦੇ ਨੇ ਉਹਨਾਂ ਨੂੰ ਕਮਾਉਣਾ ਜਾਣਦੇ ਨੇ, ਫਿਰ ਜਿਹੜੇ ਬਚਨਾਂ ਨੂੰ ਕਹਿੰਦੇ ਨੇ ਉਹਨਾਂ ਨੂੰ ਬੁੱਝਦੇ ਜਾਣਦੇ ਨੇ ਤੇ ਸਤਿਗੁਰੂ ਜੀ ਤੋਂ ਸ਼ੁਭ ਸਿੱਖਿਆ ਪੁੱਛਦੇ ਨੇ, ਉਹ ਨਰ ਸੁਗੜ ਸਰੂਪ ਪਰਮੇਸ਼ਰ ਜੀ ਨੂੰ ਪਾ ਲੈਂਦੇ ਹਨ। ਇੱਕ ਨਾ ਨੂੰ ਨਾਦ ਨਾ ਨਾਦ ਕੋਈ ਗਿਆਨ ਵੀ ਨਹੀਂ ਹੈ, ਵੇਦ ਨਾ ਇਸੇ ਪ੍ਰਕਾਰ ਸੁਰਤੀ ਨੂੰ ਵੀ ਉਹ ਨਹੀਂ ਕਮਾਉਣਾ ਜਾਣਦੇ। ਇੱਕ ਨਾ ਨਾਦ ਨਾ ਦਾ ਨਾਦ ਨਾਮ ਉਪਦੇਸ਼ ਦਾ ਹੈ, ਨਾਦ ਨਾਮ ਸ਼ਬਦ ਦਾ ਹੈ, ਸ਼ਬਦ ਦੀ ਕਮਾਈ ਕਰਨੀ ਨਹੀਂ ਜਾਣਦੇ ਤੇ ਜਦੋਂ ਸ਼ਬਦ ਨੂੰ ਕਮਾਉਂਦੇ ਹੀ ਨਹੀਂ ਫਿਰ ਵੇਦ ਨਾ ਗਿਆਨ ਵੀ ਉਹਨਾਂ ਨੂੰ ਪ੍ਰਾਪਤ ਨਹੀਂ ਹੁੰਦਾ। ਗੀਯ ਰਸ ਗਿਆਨ ਗਿਆਤਾ ਗੇ ਧਿਆਤਾ ਧਿਆਨ ਧੇ ਇਤਿਆਦਿਕ ਬਿਰਤੀ ਨੂੰ ਧਾਰਨ ਨਹੀਂ ਕਰਦੇ, ਇਸ ਤੋਂ ਵੀ ਸੁਣੇ ਹੀ ਰਹਿ ਜਾਂਦੇ ਹਨ। ਪਰਮੇਸ਼ਰ ਜੀ ਦੇ ਨਾਮ ਦੇ ਰਸ ਨੂੰ ਪ੍ਰਾਪਤ ਕਰਨਾ ਕਸ ਥੋੜਾ ਮਾਤਰ ਵੀ ਉਹ ਨਹੀਂ ਜਾਣਦੇ ਨੇ। ਰਸ ਕਸ ਕੁਛ ਵੀ ਥੋੜਾ ਮਾਤਰ ਵੀ ਰਸ ਬੰਦਗੀ ਦਾ ਪ੍ਰੇਮਾ ਭਗਤ

0: ਸੰਸਾਰ ਦੀ ਨਾ ਸੋਧ ਹੈ ਤੇ ਨਾ ਹੀ ਬੁੱਧ ਹੈ, ਨਾ ਅਕਲ ਦੇ ਸਰੋਵਰ ਬਣੇ, ਨਾ ਗਿਆਨ ਦੇ ਸਰੋਵਰ ਬਣੇ, ਨਾ ਆਤਮ ਵਿਸ਼ੈਣੀ ਮਤ ਦੇ ਸਰੋਵਰ ਬਣੇ। ਅਰਥਾਤ ਗਿਆਨ ਨੂੰ ਧਾਰਨ ਹੀ ਨਾ ਕੀਤਾ, ਸੁੱਧ ਬੁੱਧ ਤਿੰਨਾਂ ਨੂੰ ਵਿਸਰ ਗਈ ਹੈ, ਕਮਲੇ ਹੋ ਗਏ ਹਨ। ਤੇ ਜਿਹੜੇ ਇਹ ਸ਼ੁੱਧ ਅੱਖਰ ਨੇ ਨਾ ਪਰਮੇਸ਼ਰ ਜੀ ਦੀ ਪ੍ਰਾਪਤੀ ਦੇ ਉਪਦੇਸ਼ ਵਾਲੇ, ਇਹਨਾਂ ਦੇ ਭੇਦ ਨੂੰ ਨਹੀਂ ਜਾਣਦੇ। ਇਹ ਪਹਿਲਾ ਅਰਥ ਹੈ ਅੱਖਰ। ਦੂਸਰਾ ਅਖਰ, ਜੋ ਖਰਨੇ ਤੋਂ ਰਹਿਤ ਪਰਮੇਸ਼ਰ ਹੈ ਤੇ ਇਸ ਦੀ ਪ੍ਰਾਪਤੀ ਦੇ ਭੇਦ ਨੂੰ ਨਹੀਂ ਜਾਣਦੇ ਹਨ, ਪਰ ਮੂਲ ਪਾਠ ਅੱਖਰ ਹੀ ਹੈ ਜੀਓ।
1: ਨਾਨਕ ਸੇ ਨਰ ਅਸਲ ਖਰ।
0: ਤੇ ਮਹਾਰਾਜ, ਜਿਹੜੇ ਇਸ ਪ੍ਰਕਾਰ ਦੇ ਦੇਖੇ ਜਾਂਦੇ ਨੇ, ਗਿਆਨ ਧਿਆਨ ਨੂੰ ਕਮਾਉਣ ਵਾਲੇ ਨਹੀਂ, ਪਰ ਮਾਣ ਬੜਾ ਕਰਦੇ ਨੇ, ਮੇਰੇ ਵਰਗਾ ਗਿਆਨੀ ਕੋਈ ਨਹੀਂ, ਮੇਰੇ ਵਰਗਾ ਗਵਈਆ ਕੋਈ ਨਹੀਂ, ਮੇਰੇ ਵਰਗਾ ਰਾਗਾ ਦਾ ਗਿਆਤਾ ਕੋਈ ਨਹੀਂ, ਮੇਰੇ ਵਰਗਾ ਬੁਲਾਰਾ ਕੋਈ ਨਹੀਂ। ਮਹਾਰਾਜ, ਆਪ ਜੀ ਉਹਨਾਂ ਨੂੰ ਕੀ ਸੰਗਿਆ ਦਿੰਦੇ ਹੋ? ਤੇ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ, ਭਾਈ ਜਿਹੜੇ ਹੈ ਤੇ ਕੁਝ ਹੈ ਹੀ ਨਹੀਂ, ਪਰ ਜਣਾਉਂਦੇ ਬਹੁਤ ਨੇ ਕਿ ਮੈਂ ਬਹੁਤ ਹਾਂ, ਮੈਂ ਬਹੁਤ ਵੱਡਾ, ਮੇਰੇ ਵਰਗਾ ਕੋਈ ਵਖਿਆਣ ਨਹੀਂ ਕਰ ਸਕਦਾ, ਮੇਰੇ ਵਰਗਾ ਕੋਈ ਉਪਦੇਸ਼ ਨਹੀਂ ਦੇ ਸਕਦਾ, ਮੇਰੇ ਵਰਗੇ ਬਚਨਾਂ ਦੀ ਕਿਸੇ ਦੀ ਘਾੜਤ ਨਹੀਂ, ਮੇਰੇ ਵਰਗੀ ਕੋਈ ਕਥਾ ਨਹੀਂ ਕਰ ਸਕਦਾ, ਮੇਰੇ ਵਰਗੀ ਕੋਈ ਰਾਗ ਨਹੀਂ ਗਾ ਸਕਦਾ। ਜੇ ਹੈ ਤੇ ਕੁਛ ਵੀ ਨਹੀਂ, ਪਰ ਜਣਾਉਂਦੇ ਆਪਣੇ ਆਪ ਨੂੰ ਬਹੁਤ ਨੇ। ਹਜ਼ੂਰ ਬਚਨ ਕਰਦੇ ਨੇ, ਭਾਈ ਉਹ ਅਸਲ ਖਰ, ਖਰ ਨਾਮ ਖੋਤੇ ਦਾ, ਗਧੇ ਦਾ ਹੈ, ਉਹ ਅਸਲ ਗਧੇ ਨੇ। ਜਿਹੜੇ ਜਿਹੋ ਜਿਹੇ ਹੈਗੇ ਨੇ ਉਹੋ ਜਿਹਾ ਜਣਾਉਂਦੇ ਨੇ, ਨਾਮ ਬਾਣੀ ਤੇ ਨਹੀਂ ਜਪਦੇ ਪਰ ਵਿਕਾਰੀ ਨੇ ਤੇ ਕਹਿੰਦੇ ਭਾਈ ਜਿਹੋ ਜਿਹੇ ਹੈਗੇ ਇਹੋ ਜਿਹੀਆਂ। ਝੂਠ ਰੱਜ ਕੇ ਬੋਲਦੇ ਨੇ ਤੇ ਮੂੰਹੋਂ ਕਹਿੰਦੇ ਨੇ ਹਾਂ ਭਾਈ ਮੈਂ ਝੂਠ ਬੋਲਦਾ। ਜਿਹੋ ਜਿਹੇ ਹੈਗੇ ਨੇ ਉਹੋ ਜਿਹੇ ਜਣਾਉਂਦੇ ਨੇ, ਪਾਪ ਕਰਮਾਂ ਨੂੰ ਕਰਨ ਵਾਲੇ, ਉਹ ਤੇ ਹੈ ਨਾ ਆਮ ਜਨ ਸਾਧਾਰਨ ਖੋਤੇ। ਤੇ ਜਿਹੜੇ ਹੈ ਕੁਛ ਵੀ ਨਹੀਂ ਤੇ ਜਣਾਉਂਦੇ ਨੇ ਵੱਡੇ ਬਣ ਬਣ ਕੇ, ਉਹ ਅਸਲੀ ਖੋਤੇ। ਅਸਲੀ ਖੋਤੇ ਕਿਹੜੇ ਨੇ? ਖੁਰਾਸਾਨੀ ਖੋਤੇ, ਖਚਰਾਂ ਖਚਰਾਂ ਜਿੱਡੇ ਵੱਡੇ ਹੁੰਦੇ ਨੇ ਤੇ ਉੱਧਰ ਦੇ ਲੋਕ ਉਹਨਾਂ ਗਧਿਆਂ ਤੇ ਸਵਾਰੀ ਕਰਦੇ ਨੇ। ਸਤਿਗੁਰੂ ਜੀ ਬਚਨ ਕਰਦੇ ਨੇ ਉਹ ਖੁਰਾਸਾਨੀ ਖੋਤੇ, ਅਸਲ ਖੋਤੇ, ਵੱਡੇ ਖੋਤੇ ਨੇ, ਜਿਹੜੇ ਹੈ ਤੇ ਕੁਛ ਵੀ ਨਹੀਂ, ਨਾ ਹਿਰਦੇ ਵਿੱਚ ਗਿਆਨ ਨਾ ਧਿਆਨ, ਪਰ ਗਿਆਨੀ ਧਿਆਨੀ ਸਦਵਾਉਂਦੇ ਬੜੇ ਨੇ, ਆਪਣੇ ਆਪ ਨੂੰ ਸਭ ਤੋਂ ਵੱਡੇ ਸਦਵਾਉਂਦੇ ਨੇ। ਭਾਈ ਉਹਨਾਂ ਨੂੰ ਖੁਰਾਸਾਨੀ ਖੋਤੇ, ਅਸਲੀ ਗਧੇ ਜਾਣਨਾ ਕਰੋ। ਜਿਨ੍ਹਾਂ ਦੇ ਵਿੱਚ ਗੁਣ ਤੇ ਕੋਈ ਵੀ ਨਹੀਂ ਪਰ ਹੰਕਾਰ ਬੜਾ ਕਰਦੇ ਨੇ, ਜਿਨ੍ਹਾਂ ਦੇ ਵਿੱਚ ਗੁਣ ਤੇ ਨਹੀਂ ਯੋਗੀਆਂ ਵਾਲਾ ਪਰ ਮੁੰਦਰਾ ਪਾਲੀਆਂ ਤੇ ਜੋਗੀ ਵੱਡੇ ਸਦਵਾਉਂਦੇ ਨੇ, ਗੁਣ ਤੇ ਨਹੀਂ ਗੁਰੂ ਵਾਲਾ ਕੰਨਾਂ ਵਿੱਚ ਮੰਤਰ ਦੇ ਕਰਕੇ ਸਵਾਉਂਦੇ, ਜੀ ਅਸੀਂ ਗੁਰੂ ਆ, ਕਰੋੜਾਂ ਲੋਕ ਪਿੱਛੇ ਲਾ ਲਏ। ਸਤਿਗੁਰੂ ਜੀ ਬਚਨ ਕਰਦੇ ਨੇ ਉਹ ਖੁਰਾਸਾਨੀ ਖੋਤੇ, ਅਸਲੀ ਗਧੇ ਨੇ, ਜਿਨ੍ਹਾਂ ਨੇ ਲਿਬਾਸ ਤੇ ਬਾਹਰੀ ਧਾਰਨ ਕਰ ਲਿਆ ਪਰ ਅੰਦਰ ਉਹ ਗਿਆਨ ਨਹੀਂ। ਗਿਆਨ ਵੇ ਹੂਣਾ ਗਾਵੈ ਗੀਤ, ਭੁੱਖੇ ਮੁੱਲਾ ਘਰੇ ਮਸੀਤ, ਮਖਟੂ ਹੋਏ ਕਾ ਕੰਨ ਫੜਾਏ, ਫਕਰ ਕਰੇ ਹੋਰ ਜਾਤ ਗਵਾਏ। ਮਹਾਰਾਜ ਬਚਨ ਕਰਦੇ ਇਹ ਸਾਰੀ ਅਸਲ ਖੁਰਾਸਾਨੀ ਖੋਤੇ ਨੇ, ਅਸਲੀ ਗਧੇ ਹਨ, ਹੈ ਤੇ ਨਹੀਂ ਪਰ ਆਪਣੇ ਆਪ ਨੂੰ ਚੰਗੇ ਬਣ ਬਣ ਕੇ ਦਿਖਾਉਂਦੇ ਨੇ, ਚੰਗਿਆਈ ਪੱਲੇ ਨਹੀਂ। ਭਾਈ ਇਹ ਅਸਲੀ ਗਧੇ ਜਾਣਨਾ ਕਰੋ ਖੁਰਾਸਾਨੀ। ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਪਾਵਨ ਜਸ ਪੌੜੀ ਦੁਆਰਾ ਵਾਹਿਗੁਰੂ ਜੀ ਦਾ ਉਚਾਰਦੇ ਹਨ। ਹੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ, ਜਿਨ੍ਹਾਂ ਦਾ ਤੇ ਇਸ ਪ੍ਰਕਾਰ ਦਾ ਜੀਵਨ, ਉਹ ਤੇ ਹੋ ਗਏ ਅਸਲ ਗਧੇ, ਪਰ ਸਭ ਕੁਛ ਪਵਿੱਤਰ ਕਿੰਨਾ ਦਾ ਹੈ? ਜੀਵਨ ਪਵਿੱਤਰ, ਖਾਣਾ ਪਵਿੱਤਰ, ਪੀਣਾ ਪਵਿੱਤਰ, ਆਚਾਰ ਪਵਿੱਤਰ, ਵਿਵਹਾਰ ਪਵਿੱਤਰ, ਮਹਾਰਾਜ ਸਭ ਕੁਛ ਪਵਿੱਤਰ ਕਿੰਨਾ ਦਾ? ਤੇ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਫਰਮਾਉਂਦੇ ਨੇ ਗੁਰਮੁਖ ਸਭ ਪਵਿੱਤਰ ਹੈ। ਭਾਈ ਜਿਹੜੇ ਗੁਰਮੁਖ ਜਨ ਨੇ ਨਾ, ਉਹਨਾਂ ਦਾ ਸਭ ਕੁਛ ਪਵਿੱਤਰ ਹੀ ਪਵਿੱਤਰ ਹੈ। ਧਰਮ ਦੀ ਕਿਰਤ ਕੀਤੀ ਉਹ ਵੀ ਪਵਿੱਤਰ, ਦਸਵੰਧ ਕੱਢਿਆ ਕਮਾਈ ਪਵਿੱਤਰ ਹੋ ਗਈ। ਜਿਵੇਂ ਕੋਠੇ ਨੂੰ ਪਨਾਲਾ ਲਾ ਦੇਈਦਾ ਨਾ, ਕੋਠੇ ਤੇ ਪਾਣੀ ਨਹੀਂ ਟਿਕਦਾ ਤੇ ਛੱਤਾਂ ਡਿੱਗਦੀਆਂ ਨਹੀਂ, ਦਸਵੰਧ ਦਾ ਪਨਾਲਾ ਲਾ ਦਿੱਤਾ, ਮਾਇਆ ਦਾ ਲੋਭ ਤੇ ਅਹੰਕਾਰ ਨਹੀਂ ਆਉਂਦਾ ਤੇ ਜੀਵ ਆਚਰਣ ਤੋਂ ਡਿੱਗਦਾ ਨਹੀਂ। ਉਹਨਾਂ ਦਾ ਖਾਣਾ ਪੀਣਾ ਵੀ ਪਵਿੱਤਰ, ਉਹ ਮੰਦ ਕਰਮ ਨਹੀਂ ਕਰਦੇ, ਤੰਬਾਕੂ ਸਿਗਰਟ ਨੋਸ਼ੀ ਸ਼ਰਾਬਾਂ ਇਤਿਆਦਿਕ ਨਸ਼ੇ ਨਹੀਂ ਖਾਂਦੇ। ਉਹਨਾਂ ਦਾ ਜੀਵਨ ਵੀ ਪਵਿੱਤਰ, ਸਰੀਰ ਵੀ ਪਵਿੱਤਰ, ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਦੇ ਨੇ, ਮਨ ਪਵਿੱਤਰ, ਅੰਮ੍ਰਿਤਮਈ ਗੁਰਬਾਣੀ ਨੂੰ ਪੜ੍ਹਦੇ ਨੇ। ਭਾਈ ਜਿਹੜੇ ਗੁਰਮੁਖ ਜਨ ਨੇ, ਉਹਨਾਂ ਦਾ ਆਚਾਰ ਵਿਵਹਾਰ ਵਿਵਹਾਰ ਕਾਰਬਾਰ ਸਰੀਰ ਮਨ ਪਰਿਵਾਰ ਸਭ ਕੁਝ ਪਵਿੱਤਰ ਪਵਿੱਤਰ ਹੈ ਨਾਮ ਦੇ ਰਸੀਆਂ ਦਾ। ਉਹਨਾਂ ਦਾ ਕਮਾਇਆ ਹੋਇਆ ਧਨ ਵੀ ਪਵਿੱਤਰ ਹੈ, ਉਹਨਾਂ ਦੀ ਇਕੱਤਰ ਕੀਤੀ ਮਾਇਆ ਤੇ ਮਾਇਆ ਤੋਂ ਇਕੱਤਰ ਕੀਤੇ ਜਿਹੜੇ ਪਦਾਰਥ ਨੇ ਉਹ ਵੀ ਪਵਿੱਤਰ ਨੇ। ਕਿਉਂ ਪਵਿੱਤਰ ਨੇ? ਵਸਤਰ ਘਰ ਵਿੱਚ ਲਿਆਂਦੇ, ਲੋੜਵੰਦ ਆਇਆ ਤੇ ਦਾਨ ਦੇ ਦਿੱਤਾ, ਅੰਨ ਘਰ ਵਿੱਚ ਲਿਆਂਦਾ, ਲੋੜਵੰਦ ਆਇਆ ਤੇ ਦਾਨ ਦੇ ਦਿੱਤਾ, ਅੰਨ ਧਨ ਘਰ ਪਦਾਰਥ ਸਭ ਕੁਛ ਹੀ ਉਹਨਾਂ ਦਾ ਪਵਿੱਤਰ ਹੈ।
1: ਹਰ ਅਰਥ ਜੋ ਖਰਚ ਦੇ
0: ਜਿਹੜੇ ਹਰੀ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਦੇ ਅਰਥ ਵਾਹਿਗੁਰੂ ਜੀ ਦੇ ਨਿਮਿੱਤ ਗੁਰੂ ਕੇ ਨਿਮਿੱਤ ਖਰਚ ਕਰਦੇ ਨੇ, ਗੁਰੂ ਕੇ ਨਾਮ ਤੇ ਭੋਜਨ ਛਕਾ ਦੇਣਾ, ਗੁਰੂ ਕੇ ਨਾਮ ਤੇ ਵਸਤਰ ਦੇ ਦੇਣੇ, ਗੁਰਸਿੱਖ ਦਸਵੰਧ ਲੰਗਰਾਂ ਵਿੱਚ ਭੇਟ ਕਰਦੇ ਨੇ ਨਾ, ਕਦੇ ਦਾਵਾ ਨਹੀਂ ਕਰਦੇ ਕਿ ਮੈਂ ਭੇਟਾ ਕੀਤੀ, ਇਹ ਗੁਰੂ ਕਾ ਲੰਗਰ ਹੈ, ਜੋ ਕੁਛ ਵੀ ਲੰਗਰ 'ਚ ਪੈ ਗਿਆ ਉਹ ਗੁਰੂ ਕਾ ਹੋ ਗਿਆ, ਇਹ ਗੁਰੂ ਨਿਮਿੱਤ ਅਰਪਣਾ ਹੈ। ਬਚਨ ਕਰਦੇ ਨੇ ਭਾਈ ਜੋ ਹਰੀ ਜੀ ਦੇ ਪਰਮੇਸ਼ਰ ਜੀ ਦੇ ਨਿਮਿੱਤ ਖਰਚ ਕਰਦੇ ਹਨ,
1: ਦਿੰਦੇ ਸੁਖ ਪਾਇਆ,
0: ਉਹ ਜਿਵੇਂ ਜਿਵੇਂ ਗੁਰੂ ਦੇ ਨਿਮਿੱਤ ਪਦਾਰਥ ਦਿੰਦੇ ਨੇ ਤੇਵੇਂ ਤੇਵੇਂ ਉਹਨਾਂ ਨੇ ਸੁਖ ਪਾਇਆ, ਜਿਵੇਂ ਜਿਵੇਂ ਬਹੁਤੀਆਂ ਸੇਵਾਵਾਂ ਕਰਦੇ ਨੇ ਤੇਵੇਂ ਤੇਵੇਂ ਮਨ ਨਿਰਮਲ ਤੇ ਸ਼ਾਂਤੀ ਸੁਖ ਵਾਲਾ ਹੁੰਦਾ ਹੈ।
1: ਹਰ ਨਾਮ ਦਿਹਾਏ ਦੇ
0: ਫਿਰ ਅੰਮ੍ਰਿਤ ਵੇਲੇ ਉੱਠ ਕੇ ਚੌਂਕੜੇ ਲਾਉਂਦੇ ਨੇ, ਸਮਾਧੇ ਲਾਉਂਦੇ ਨੇ, ਸਿਮਰਨ ਕਰਦੇ ਨੇ, ਭਾਈ ਜੋ ਹਰੀ ਪਰਮੇਸ਼ਰ ਜੀ ਦੇ ਅੰਮ੍ਰਿਤ ਨਾਮ ਨੂੰ ਗੁਰਮੁਖ ਧਿਆਉਂਦੇ ਹਨ, ਉਹਨਾਂ ਨੂੰ ਖਾਂਦਿਆਂ ਖਰਚਦਿਆਂ ਵੰਡਦਿਆਂ ਕਦੇ ਤੋਟ ਨਹੀਂ ਆਉਂਦੀ, ਘਾਟਾ ਨਹੀਂ ਪੈਂਦਾ ਹੈ। ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਅੰਦਰ ਇੱਕ ਗੁਰਸਿੱਖ ਪਿਆਰੇ ਨੇ, ਉਹਨਾਂ ਨੇ ਪਾਰਟਨਰਸ਼ਿਪ ਕੀਤੀ ਬਾਬਾ ਦੀਪ ਸਿੰਘ ਜੀ ਦੇ ਨਾਲ ਕਿ ਜਿੰਨਾ ਵੀ ਪ੍ਰੋਫਿਟ ਹੋਵੇ, ਜਿੰਨਾ ਵੀ ਲਾਭ ਹੋਵੇ, 50% ਆਪਣਾ ਤੇ 50% ਬਾਬਾ ਦੀਪ ਸਿੰਘ ਜੀ ਦਾ। ਸਾਧ ਸੰਗਤ ਜੀ ਇੱਕ ਫੈਕਟਰੀ ਸ਼ੁਰੂ ਕੀਤੀ ਸੀ, ਅੱਜ ਕਈਆਂ ਦਾ ਮਾਲਕ ਬਣ ਗਿਆ ਹੈ। ਜਿਸ ਦੇ ਅੱਧ ਦੇ ਮਾਲਕ ਬਾਬਾ ਦੀਪ ਸਿੰਘ ਜੀ ਪਾਰਟਨਰ ਹੋਣ, ਘਾਟਾ ਕਿਵੇਂ ਪੈ ਸਕਦਾ ਹੈ? ਆਮ ਜਨ ਨੂੰ ਦਸਵੰਧ ਕੱਢਣਾ ਵੀ ਔਖਾ ਲੱਗਦਾ ਹੈ, ਤੇ ਜਿਹੜੇ ਦਸਵੰਧ ਨਹੀਂ ਕੱਢਦੇ ਫਿਰ ਰੋਂਦੇ ਦੇਖੇ ਜਾਂਦੇ ਨੇ। ਕਰੋੜਾਪਤੀ ਅਰਬਾਪਤੀ ਵੀ ਹੋਣ ਤਾਂ ਵੀ ਕਹਿੰਦੇ ਹੈ ਨਹੀਂ, ਕੁਛ ਪੱਲੇ ਨਹੀਂ, ਜੋ ਆਉਂਦਾ ਚੱਲਿਆ ਜਾਂਦਾ, ਮਾਇਆ ਟਿਕਦੀ ਨਹੀਂ। ਤੇ ਜਿਹੜੇ ਦਸਵੰਧ ਕੱਢਦੇ ਨੇ ਸਾਧ ਸੰਗਤ ਜੀ, ਸਾਧਾਰਨ ਜੀਵਨ ਜਿਉਂਦੇ ਵੀ ਸੁਖੀ ਰਹਿੰਦੇ ਨੇ, ਜਿਵੇਂ ਜਿਵੇਂ ਦਿੰਦੇ ਨੇ ਤਿਵੇਂ ਤਿਵੇਂ ਸੁੱਖ ਪਾਉਂਦੇ ਨੇ। ਇੱਕ ਫੈਕਟਰੀ ਖੋਲੀ ਸੀ, ਕਈਆਂ ਦਾ ਮਾਲਕ ਹੋ ਗਿਆ। ਜਿਵੇਂ ਜਿਵੇਂ ਦਸਵੰਧ ਕੱਢਦੇ ਨੇ ਗੁਰੂ ਕੇ ਨਾਮ ਤੇ, ਤੇਵੇਂ ਤੇਵੇਂ ਸੁੱਖ ਪਾਉਂਦੇ ਹਨ ਜੀਓ।
1: ਮੁਖਾ ਨਦਰੀ ਆਉਂਦਾ,
0: ਇਸ ਪ੍ਰਕਾਰ ਜਿਹੜੇ ਗੁਰਮੁਖ ਜਨ ਨੇ ਉਹਨਾਂ ਨੂੰ ਪਰਮੇਸ਼ਰ ਜੀ ਨਦਰੀ ਆਉਂਦੇ ਨੇ, ਦਰਸ਼ਨ ਦੀਦਾਰ ਹੁੰਦੇ ਹਨ। ਨਦਰੀ ਆਵਦਾ, ਜਿਹੜੇ ਗੁਰਮੁਖ ਜਨ ਨੇ ਵਾਹਿਗੁਰੂ ਜੀ ਦੀ ਨਦਰ ਸਵੱਲੀ ਦੇ ਵਿੱਚ ਆ ਜਾਂਦੇ ਹਨ, ਉਹਨਾਂ ਨੇ ਮਾਇਆ ਦੇ ਲੋਭ ਲਾਲਚ ਨੂੰ ਸੁੱਟ ਦਿੱਤਾ, ਤਿਆਗ ਦਿੱਤਾ ਹੈ, ਤੇ ਖਾਂਦਿਆਂ ਖਰਚਦਿਆਂ ਵੰਡਦਿਆਂ ਬਹੁਤਾ ਸੁੱਖ ਪਾਇਆ ਹੈ।
1: ਭਗਤਾਂ ਹੋਰ ਚੇਤਨ ਆਵਈ,
0: ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਹਜ਼ੂਰ ਫਰਮਾਉਂਦੇ ਨੇ, ਗੁਰਮੁਖੋ ਜਿਹੜੇ ਵਾਹਿਗੁਰੂ ਜੀ ਦੇ ਪਿਆਰੇ ਨੇ ਨਾ ਸੰਤ ਜਨ, ਉਹਨਾਂ ਨੂੰ ਵਾਹਿਗੁਰੂ ਜੀ ਤੋਂ ਬਿਨਾਂ ਹੋਰ ਕੋਈ ਦੂਜਾ ਚਿੱਤ ਵਿੱਚ ਯਾਦ ਹੀ ਨਹੀਂ ਆਉਂਦਾ। ਵਾਹਿਗੁਰੂ ਜੀ ਦੀ ਹੀ ਚਿਤਵਨੀ ਕਰਦੇ ਨੇ, ਮਨ ਮਹਿ ਚਿਤਵਾਓ ਚਿਤਵਨੀ ਉਦਮ ਕਰੋ ਉਠ ਨੀਤ, ਚਿਤਵਨੀ ਨਾਮ ਦੀ ਹੀ ਮਨ ਦੇ ਅੰਦਰ ਰੱਖਦੇ ਚਿੰਤਨ ਕਰਦੇ ਹਨ।
1: ਹਰ ਨਾਮ ਸਮਾਇਆ,
0: ਐਸੇ ਜਿਹੜੇ ਨਾਮੀ ਪਰਮੇਸ਼ਰ ਜੀ ਦਾ ਜਪ ਕਰਨ ਵਾਲੇ ਨੇ ਨਾ, ਉਹ ਨਾਮੀ ਪਰਮੇਸ਼ਰ ਜੀ ਦੇ ਅੰਦਰ ਹੀ ਸਮਾ ਜਾਂਦੇ ਹਨ, ਨਾ ਗਰਭ ਜੂਨੀਆਂ ਵਿੱਚ ਆਉਂਦੇ ਨੇ, ਨਾ ਭਟਕਣਾ ਵਿੱਚ ਆਉਂਦੇ ਨੇ, ਨਾ ਇਸ ਪ੍ਰਕਾਰ ਨਿਖੇਧ ਜੂਨੀਆਂ ਨੂੰ ਪਾਉਂਦੇ ਨੇ, ਨਾ ਨਰਕਾਂ ਵਿੱਚ ਪਾਉਂਦੇ ਨੇ। 84 ਲੱਖ ਜੂਨੀ ਦਾ ਉਹਨਾਂ ਦਾ ਗੇੜਾ ਕੱਟਿਆ ਜਾਂਦਾ ਹੈ। ਭਾਈ ਹਰੀ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਨਾਮੀ ਪਰਮੇਸ਼ਰ ਜੀ ਦੇ ਅੰਦਰ ਹੀ ਭੇਦ ਹੋ ਜਾਂਦੇ ਨੇ, ਜਿਵੇਂ ਨਦੀਆਂ ਤੇ ਨਾਲੇ ਸਮੁੰਦਰ ਵਿੱਚ ਪੈ ਕੇ ਸਮੁੰਦਰ ਰੂਪ ਹੋ ਜਾਂਦੇ ਨੇ, ਇਵੇਂ ਸੰਤ ਜਨ ਸਾਧੂ ਜਨ ਨਾਮ ਦੇ ਰਸੀਏ ਪਰਮੇਸ਼ਰ ਜੀ ਦੇ ਅੰਦਰ ਮਿਲ ਕੇ ਤਿਸਦਾ ਹੀ ਰੂਪ ਹੋ ਜਾਂਦੇ ਨੇ। ਇਸ ਪ੍ਰਕਾਰ ਸਾਧ ਸੰਗਤ ਜੀ, ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਅੰਤਰੀਵ ਵਰਤ ਰੱਖਣੇ ਦਾ ਉਪਦੇਸ਼ ਦਿੱਤਾ ਹੈ, ਇੰਦਰੀਆਂ ਨੂੰ ਇਸ ਪ੍ਰਕਾਰ ਸ਼ੁੱਧ ਕਰਨੇ ਦਾ, ਵਿਕਾਰਾਂ ਤੋਂ ਰਹਿਤ ਹੋਣੇ ਦਾ ਉਪਦੇਸ਼ ਦਿੱਤਾ ਹੈ, ਭਰਮ ਪਖੰਡਾਂ ਦਾ ਨਾਸ਼ ਕੀਤਾ ਹੈ। ਇੱਥੇ ਕੇਵਲ ਤਾਂ ਕੇਵਲ ਵਿਖਾਵੇ ਮਾਤਰ ਦੇ ਗਿਆਨ ਵਾਲੇ ਪ੍ਰਵਾਨ ਨਹੀਂ, ਭੁੱਖੇ ਮੁੱਲਾਂ ਘਰੇ ਮਸੀਤ ਇੱਥੇ ਪ੍ਰਵਾਨ ਨਹੀਂ, ਇੱਥੇ ਅਖੱਟੂ ਵੀ ਪ੍ਰਵਾਨ ਨਹੀਂ, ਕੰਨ ਪੜਾਉਣ ਵਾਲੇ ਵਿਹਲਣ ਵੀ ਪ੍ਰਵਾਨ ਨਹੀਂ। ਇੱਥੇ ਪ੍ਰਵਾਨ ਕਿਹੜੇ ਨੇ? ਦਸਾਂ ਨੌਹਾਂ ਦੀ ਕਿਰਤ ਕਰਦੇ ਨੇ, ਕਿਰਤ ਕਰਕੇ ਛਕਦੇ ਤੇ ਵੰਡ ਕੇ ਛਕਦੇ ਦੂਜਿਆਂ ਨੂੰ ਛਕਾਉਂਦੇ ਨੇ, ਅੰਮ੍ਰਿਤ ਵੇਲੇ ਉੱਠ ਕੇ ਚੌਂਕੜੇ ਲਾਉਂਦੇ ਸਿਮਰਨ ਕਰਦੇ ਨੇ, ਚਲਤ ਬੈਸਤ ਸੋਵਤ ਜਾਗਤ ਗੁਰ ਮੰਤਰ ਹਿਰਦੈ ਚਤਾਰ, ਭਾਈ ਇੱਥੇ ਤੇ ਉਹ ਸਫਲੇ ਨੇ ਅਤੇ ਉਹ ਵਾਹਿਗੁਰੂ ਜੀ ਦੇ ਸਰੂਪ ਰੂਪ ਦੇ ਵਿੱਚ ਮਿਲ ਜਾਂਦੇ ਹਨ ਜੀਓ। ਇਹ ਪਾਵਨ ਉਪਦੇਸ਼ ਗਰੀਬ ਨਿਵਾਜ ਸਤਿਗੁਰਾਂ ਨੇ ਕਿਰਪਾਲਤਾ ਕਰਕੇ ਬਖਸ਼ਿਸ਼ ਕੀਤੇ ਨੇ। ਪਾਵਨ ਗੁਰ ਸ਼ਬਦਾਂ ਦੀ ਵਿਚਾਰ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਅੱਗੇ ਵਾਸਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਅਤੇ ਗੁਰਸੰਗਤ ਨੇ ਕਿਰਪਾਲਤਾ ਕਰਕੇ ਸੁਮਤ ਦੀ ਦਾਤ ਬਖਸ਼ਣੀ। ਲੇਖ ਹੈ ਕਤ ਹੈ ਨਾ ਛੂਟੀ ਹੈ, ਖਿਨ ਖਿਨ ਭੂਲਨਹਾਰ ਬਖਸਨਹਾਰ ਬਖਸ

ದಿನಾ.

ਸੱਚੇ ਪਾਤਸ਼ਾਹ ਆਪ ਜੀ ਦੇ ਪਵਿੱਤਰ ਪਾਵਨ ਤਖ਼ਤ ਸਚਖੰਡ ਦਰਬਾਰ ਜੀ ਦੀਆਂ ਹਾਜ਼ਰੀਆਂ ਭਰਦੇ ਹੋਏ ਹਾਂ। ਕੀਰਤਨ ਦਾ ਸਤਿਕਾਰ ਕਰਦੇ ਹਾਂ। ਗੁਰੂ ਰੂਪ ਸਾਧ ਸੰਗਤ ਜੀ ਵੱਲੋਂ ਕੀਰਤਨ ਸ਼ਬਦ ਭੇਟ ਬੇਅੰਤ ਮਾਇਆ ਹਾਜ਼ਰ ਹੋਈ ਹੈ। ਹਾਜ਼ਰੀਆਂ ਦਰ ਵਿੱਚ ਪ੍ਰਵਾਨ ਅਤੇ ਕਬੂਲ ਕਰਨੀਆਂ, ਗੁਰੂ ਰੂਪ ਸਾਧ ਸੰਗਤ ਜੀ ਦੀਆਂ ਆਸਾ ਮਨਸਾ ਸੰਪੂਰਨ ਕਰਨੀਆਂ, ਯਾਤਰਾ ਸਫਲੀ ਕਰਨੀ, ਹਰ ਮੈਦਾਨ ਫਤਿਹ ਰੱਖਣਾ, ਚੜ੍ਹਦੀ ਕਲਾ ਰੱਖਣੀ ਜੀ ਮਹਾਰਾਜ।

ਦਰਬਾਰ ਲਕਸ਼ਮੀ ਖੜੀ ਤੁਮਰੇ ਦਰਬਾਰ।

ਸੰਨਿਆਸ ਕੋ ਫਿਰਤ ਰੂਪ ਉਦਾਸ ਸਭ ਕਰਮ ਫੋਕੜ ਜਾਨ।

ਖੋਕ ਮਲੇ ਹਾਰੀ ਗੱਜ ਗਦ ਹੈ ਬਿਭੂ ਤਾਰੇ ਕਿ ਦੁਆ ਮਸਾਨ ਬਸ ਕਰੋਈ ਕਰਤ ਹੈ ਕੁਗਮਟ ਬਾਸੀ ਲੱਗੇ ਡੋਲਤ ਉਦਾਸੀ ਮ੍ਰਿਗ ਤਰਵਰ ਸਦੀ ਮੋਨ ਸਦੀ ਮਰਤ ਹੈ ਬਿੰਦ ਕੇ ਸਦਿਆ ਤਾਏ ਹਿਜਗੀ ਬੜਿਆ ਦੇਤ ਬੰਦਰਾ ਸਦੀ ਭਾਈ ਨਾਂਗੀ ਫਿਰਤ ਹੈ ਅੰਗਨਾ ਦੀਨ ਕਾਮ ਕ੍ਰੋਧ ਮੈਂ ਪ੍ਰਵੀਨ ਇੱਕ ਗਿਆਨ ਕੇ ਭੀਨ ਛਿਨ ਕੈਸੇ ਕੇ ਤਰਤ ਹੈ ਭੂਤ ਬਨ ਚਾਰੀ ਛਿਤ ਛੋਨਾ ਸਭੈ ਦੂਦਾ ਧਾਰੀ ਪੌਣ ਕੇ ਹਾਰੀ ਸੁਪ ਜੰਗ ਜਾਨੀਅਤ ਹੈ ਤਿਣ ਕੇ ਬਛੀਆ ਦਨ ਲੋਭ ਕੇ ਤਜਈਆ ਤੇ ਗੋਵਨ ਕੇ ਜਈਆ ਬ੍ਰਿਕ ਭਈਆ ਮਾਨੀਅਤ ਹੈ ਨਵ ਕੇ ਉਡਈਆ ਤਾਹੇ ਪੰਛ ਕੀ ਬੜਿਆ ਦੇਤ ਬਿਗਲਾ ਬਿਡਾਨ ਬ੍ਰਿਕ ਧਿਆਨ ਠਾਨੀਅਤ ਹੈ ਜਿਤੇ ਬਿਟ ਗਿਆਨੀ ਤੈਨੂੰ ਜਾਨੀ ਪੇ ਬਖਾਨੀ ਨਾਹੇ ਐਸੇ ਨਾ ਪ੍ਰਪੰਚ ਮਨ ਭੂਲ ਆਨੀਅਤ ਹੈ ਭੂਮ ਕੇ ਬਸੀਆਂ ਤਾਹੇ ਭੂਚਰੀ ਕੇ ਜਈਆ ਕਹੈ ਨਵ ਕੇ ਉਡਈਆ ਸੁਚੀ ਰੇਗਾ ਬਖਾਨੀਆ ਫਰਕੇ ਬਛਈਆ ਤਾਹੇ ਬਾਂਦਰੀ ਕੇ ਜਈਆ ਕਹੈ ਆਦਿਸ ਫਿਰਿਆ ਤੇ ਤੋ ਭੂਤ ਕੈ ਪਛਾਨੀਆ ਜਲ ਕੇ ਤਰਿਆ ਕੋ ਗੰਗੇਰੀ ਸਿਕਾਹਤ ਜਗ ਆ ਕੇ ਬਚਿਆ ਸੁ ਚਕੋਰ ਸਮ ਮਾਨੀਆ ਸੂਰਜ ਸਵਿਆ ਤਾਂ ਕੌਰ ਕੀ ਬੜਾਈ ਦੇਤ ਚੰਦਰਮਾ ਸਵਿਆ ਕੋ ਕਵੀ ਕੇ ਪਹਿਚਾਨੀਆ ਨਾਰਾਇਣ ਕਛਿ ਮਜ ਤਿੰਦੂਆ ਕਹਤ ਸਭ ਕੌ ਲਵ ਕੌਲ ਜਿਹ ਤਾਲ ਮਰਹਤ ਹੈ ਗੁਪਿਨਤ ਗੁਜਰ ਕੁਪਾਲ ਸਭ ਧੇਨ ਚਾਰੇ ਰਿਖਿ ਕੇ ਇਸ ਨਾਮ ਕੈ ਮਹੰਤ ਰਹੀਅਤ ਹੈ ਮਾਧੋ ਭਵਰ ਅਟੇਰ ਕੋ ਕਨਹਿਆ ਨਾਮ ਕੰਸ ਕੋ ਵਧਿਆ ਜਮ ਦੂਤ ਕਹੀਅਤ ਹੈ ਮੂੜ ਰੂੜ ਪਿਟਤ ਨਾ ਗੁੜਤਾ ਕੋ ਭੇਦ ਪਾਵੈ ਪੂਜਿਤ ਨਾ ਤਾਹੇ ਜਾ ਕੇ ਰਾਖੇ ਰਹੀਅਤ ਹੈ ਵਿਸਪਾਲ ਜਗਤ ਕਾਲ ਦੀਨ ਦਾਲ ਬੈਰੀ ਸਾਲ ਸਦਾ ਪ੍ਰਤਪਾਲ ਜਮ ਜਾਲ ਤੇ ਰਹਤ ਹੈ ਜੂਈ ਅਟਾਂ ਧਾਰੀ ਸਤੀ ਸੱਚੇ ਬੜੇ ਬ੍ਰਹਮਚਾਰੀ ਧਿਆਨ ਕਾਜ ਭੂਖ ਪਿਆ ਦੇਹ ਪਸਹਤ ਹੈ ਨਿਵਲੀ ਕਰਮ ਜਲ ਹੋਮ ਪਾਵਕ ਪਵਨ ਹੋਮ ਅਧੋ ਮੁਖ ਏਕ ਪੈ ਠੰਡੇ ਨਬਹਤ ਹੈ ਮਾਨੋ ਫਨ ਦੇਵ ਦਾਵਨ ਨ ਪਾਵ ਭੇਦ ਬੇਦੋਕ ਨਾਚਤ ਫਿਰਤ ਮੋਰ ਬਾਦਰ ਕਰਤ ਘੋਰ ਦਾਮਨੀ ਅਨੇਕ

ਤੋ ਪ੍ਰਸਾਦ ਨਰਾਜ ਛੰਦ ਅਗੰਜ ਅੰਤ ਦੇਵ ਹੈ ਭੰਜ ਭੰਜ ਜਾਨੀਆ ਅਭੁਤ ਭੁਤ ਹੱਸਦਾ ਗੰਜ ਗੰਜ ਮਾਨੀਆ ਅਦੇਵ ਦੇਵ ਹੱਸਦਾ ਬੇ ਬੇਵ ਨਾਥ ਹੈ ਸਮਸਤ ਸਿੱਧ ਬ੍ਰਿਧ ਦਸ ਦੇਵ ਸਰਬ ਸਤ ਹੈ ਅਨਾਥ ਨਾਥ ਹੈ ਭੰਜ ਭੰਜ ਹੱਸਦਾ ਅਗੰਜ ਗੰਜ ਗੰਜ ਹੈ ਸਦੇਵ ਸਿੱਧ ਬ੍ਰਿਧ ਦਾ ਅਨੂਪ ਰੂਪ ਸਰੂਪ ਹੈ ਅਭੇ ਅਛੇ ਤੇਜ ਮਾਨੀਆ ਹਦੇਵ ਸਿੱਧ ਸੁਰਜਾ ਪ੍ਰਤਾਪ ਪਤਰ ਜਾਨੀਆ ਰਾਗ ਰੰਗ ਰੂਪ ਹੈ ਨ ਰੁਖ ਰਾਗ ਰੇਖ ਹੈ ਅਦੋਕ ਅਦਾਕ ਅਦਗ ਹੈ ਅਭੂਤ ਅਭਰਮ ਅਭੇਕ ਹੈ ਨ ਤਾਤ ਮਤ ਜਾਤ ਹੈ ਨ ਪਾਤ ਚਹਿਨ ਵਰਨ ਹੈ ਅਦੇਕ ਅਸਿਕ ਅਭੇਕ ਹੈ ਸ੍ਰੀ ਵਿਸ਼ਵਰਨ ਹੈ ਵਿਸ਼ਵਮਰ ਵਿਸ਼ਵਨਾਥ ਹੈ ਅਭਿਸ਼ੇਕ ਵਿਸ਼ਵਰਨ ਹੈ ਜਿਮੀ ਜਮਾਨ ਕੇ ਬਿਕੇ ਸਦੇਵ ਕਰਮ ਭਰਮ ਹੈ ਅਦੇਖ ਹੈ ਅਭੇਕ ਅਲੇਖ ਨਾਲ ਜਾਨੀਆ ਸਦੀਪ ਸਰਵ ਢੋਰ ਮੈਂ ਅਭਿਸ਼ੇਕ ਆਨ ਮਾਨੀਆ ਨ ਜੰਤਰ ਮੈਂ ਨ ਤੰਤਰ ਮੈਂ ਨ ਮੰਤਰ ਬਸ ਆਵਈ ਪੁਰਾਨ ਕੁਰਾਨ ਨੇਤ ਨੇਤ ਕੇ ਬਤਾਵਈ ਨ ਕਰਮ ਮੈਂ ਨ ਧਰਮ ਮੈਂ ਨ ਬ੍ਰਹਮ ਮੈਂ ਬਤਾਈਐ ਅਗਾਂ ਜੀ ਆਦਿ ਦੇਵ ਹੈ ਕਹੋ ਸੁਕੈਸ ਪਾਈਐ ਜਮੀ ਜਮਾਨ ਕੇ ਬਿਕੈ ਸਮਸਤ ਏਕ ਜੋਤ ਹੈ ਨ ਘਟ ਹੈ ਨ ਭੜ ਹੈ ਨ ਘਟ ਬੜ ਹੁਟ ਹੈ ਨਿਹਾਨ ਹੈ ਨ ਬਨ ਹੈ ਸਮਾਨ ਰੂਪ ਜਾਨੀਆ ਮਕੀਨ ਹੋ ਮਕਾਨ ਅਪਰਮਾਨ ਤੇ ਜਮਾਨੀਆ ਨ ਦੇਹ ਹੈ ਨ ਗਏ ਹੈ ਨ ਜਤ ਹੈ ਨ ਪਤ ਹੈ ਨ ਮਿੱਤਰ ਹੈ ਨ ਮਿੱਤਰ ਹੈ ਨ ਜਾਤ ਹੈ ਨ ਮਤ ਹੈ ਨ ਅੰਗ ਹੈ ਨ ਰੰਗ ਹੈ ਨ ਸੰਗ ਹੈ ਨ ਸਤ ਹੈ ਨ ਦੁੱਖ ਹੈ ਨ ਦਗ ਹੈ ਨ ਦੁਖ ਹੈ ਨ ਦੇਹ ਹੈ ਨ ਸਿੰਘ ਹੈ ਨ ਸਿਆਰ ਹੈ ਨ ਰਾਵ ਹੈ ਨ ਰੰਗ ਹੈ ਨ ਮਾਨ ਹੈ ਨ ਮੌਤ ਹੈ ਨ ਸਕ ਹੈ ਨ ਸੰਕ ਹੈ ਨ ਜੱਜ ਹੈ ਨ ਗੰਧਰਵ ਹੈ ਨ ਨਰ ਹੈ ਨ ਨਰ ਹੈ ਨ ਚੋਰ ਹੈ ਨ ਸ਼ਾਹ ਨ ਸ਼ਾਹ ਕੋ ਕੁਮਾਰ ਹੈ ਨ ਨੇਹ ਨ ਗੇ ਨ ਦੇਹ ਕੋ ਬਨਾਵ ਹੈ ਨ ਛਲ ਹੈ ਨ ਛਿਦਰ ਹੈ ਨ ਛਲ ਕੋ ਮਿਲਾਵ ਹੈ ਨ ਜੰਤਰ ਹੈ ਨ ਮੰਤਰ ਹੈ ਨ ਤੰਤਰ ਕੋ ਸਰੂਪ ਹੈ ਨ ਰਾਗ ਹੈ ਨ ਰੰਗ ਹੈ ਨ ਰੇਖ ਹੈ ਨ ਰੂਪ ਹੈ ਨ ਜੰਤਰ ਹੈ ਨ ਮੰਤਰ ਹੈ ਨ ਤੰਤਰ ਕੋ ਬਨਾਵ ਹੈ ਨ ਛਲ ਹੈ ਨ ਛਿਦਰ ਹੈ ਨ

ਤੋ ਪ੍ਰਸਾਦ ਦੀਰਗ ਤ੍ਰਿਭੰਗੀ ਛੰਦ ਦੁਰਜੰਦ ਦੰਡਨ ਅਸੁਰ ਪਿਹੰਡਨ ਦੁਸ਼ਟ ਨਿਕੰਦਨ ਆਦਿਪਤੇ ਚਿਸ਼ਰਾਸੁਰ ਮਾਰਨ ਪਤਿਤ ਧਾਰਨ ਨਰਕ ਨਿਵਾਰਨ ਗੂਦਗਤੇ ਅਛੇ ਕੰਡੇ ਤੇਜ ਪ੍ਰਚੰਡੇ ਖੰਡ

ਕਣ ਫਣੀਆਂ ਫੁੰਕਾਰ ਧਰਮ ਦੂਜੇ ਅਸ਼ਟਾੜ ਪ੍ਰਹਾਸਨ ਸ਼ਟਨਿਵਾਸਨ ਦੁਸ਼ਟ ਪ੍ਰਣਾਸਨ ਚੱਕਰਗਤੇ ਕਿਸਰੀ ਪ੍ਰਵਾਏ ਸੁਧ ਸੁਨਾਏ ਗਗ ਮਥਾ ਏਕ ਪ੍ਰਤੇ ਜੈ ਜੈ ਉਸੀ ਮੈਂ ਕਾਸਨ ਮਰਦਨ ਆਦ ਕੁਮਾਰ ਅਗਾਦ ਪ੍ਰਤੇ ਸੁਰ ਨਰ ਮੁਨ ਬੰਧਨ ਦੁਸ਼ਟ ਨਿਕੰਦਨ ਪ੍ਰਿਸ਼ਟ ਪ੍ਰਣਾਸਨ ਮਰਦ ਮਥੇ ਕੌਰ ਕੁਮਾਰੇ ਅਧਮ ਉਧਾਰੇ ਨਰਕ ਨਿਵਾਸ

ਆਦ ਜੁਗਾਦ ਅਗਾਦ ਗਤੇ ਖਤਰਿਆਣ ਖਤੰਗੀ ਅਭੈ ਅਭੰਗੀ ਆਦ ਅਲੰਗੀ ਅਗਾਦ ਗਤੇ ਮਿਡਲਾਸ਼ ਭੰਡਣ ਚਛਰ ਦੰਡਣ ਤੇਜ ਪ੍ਰਚੰਡਣ ਆਦ ਬਤੇ ਸੁਰ ਨਰ ਪ੍ਰਤਪਾਲਣ ਪਤਿ ਦੁਰਾਣ ਦੁਸ਼ਟ ਦੁਸ਼ਟ ਨਿਵਾਰਣ ਦੁਖਰੇ ਜੈ ਜੈ ਵਸੀ ਮੈਂ ਕਾਸਨ ਮਰਦਨ ਬੇਸਵ ਵਿਧੰਸਨ ਸ੍ਰਿਸ਼ਟ ਕਰੇ ਦਾਮਨ ਪ੍ਰਕਾਸ਼ੇ ਉਨਤਨ ਨਾਸੇ ਜੁਤ ਪ੍ਰਕਾਸ਼ੇ ਅਤੁਲ ਬਲੇ ਦਾਨੀ ਪ੍ਰਕਰਖਣ ਸਰਵਰ ਵਖਣ ਦੁਸ਼ਟ ਪਿਤਰਖਣ ਪਿਤਲ ਤਲੇ ਅਸ਼ਟਾਇਤ ਬਾਣ ਬੋਲੇ ਬਾਣ ਸੰਤ ਪ੍ਰਾਣ ਗੁੜ ਗਤੇ ਜੈ ਜੈ ਵਸੀ ਮੈਂ ਕਾਸਨ ਮਰਦਨ ਆਦ ਅਨਾਦ ਅਗਾਦ ਬ੍ਰਤੇ ਦੁਖ ਦੋ ਪ੍ਰਪਛਣ ਸੇਵ ਕਰਛਣ ਸੰਤ ਪ੍ਰਦਕਸ਼ਣ ਸੁਧਰੇ ਸਾਰੰਗ ਸੁਨਾਹੇ ਦੁਸ਼ਟ ਪ੍ਰਦਾਹੇ ਅਰਧ

ਕਾਰਨ ਕਰੀਲੀ ਗਰਭ ਗਹਿਲੀ ਜੋ ਜਤਰੀ ਧੁੰਦ ਮਤੇ ਅਸ਼ਟਾਇਲ ਚਮਕਣ ਸ਼ਸ਼ ਝਮਕਣ ਦਾਮਣ ਦਮਕਣ ਆਦਿ ਪਤੇ ਡੁਗਡੁਗੀ ਦਮੰਗੇ ਬਾਗ ਬਬੰਗੇ ਭੁਜਾ ਪਰੰਕਾ ਸੁਦਗਤੇ ਜੈ ਜੈ ਉਸੀ ਮੈਂ ਕਸਰ ਮਰਦਨ ਆਦ ਜੁਗਾਦ ਅਨਾਦ ਮਤੇ ਚਚਰਾਸਰ ਮਾਰਨ ਨਰਕ ਨਿਵਾਰਨ ਪਤੀ।

ਆਦ ਅਨਿਲ ਅਗਾਦ ਕਥੇ ਤੋ ਪ੍ਰਸਾਦ ਪਾਦੜੀ ਛੰਦ ਤੁਮ ਕਹੋ ਦੇਵ ਸਰਵਨ ਵਿਚਾਰ ਜਿਮ ਕਿਉ ਆਪ ਕਰਤੇ ਪਸਾਰ ਜਦ ਪ੍ਰਭੂ ਤਨ ਭੈ ਅਨੰਤ ਤੋ ਕਹਾ ਜਥਾ ਮਤਰਣ ਤੰਤ ਕਰਤਾ ਕਰੀਮ ਕਾਦਰ ਕਿਰਪਾਲ ਅਦਵੈ ਭੂ ਤਨ ਭੈ ਦਿਆਲ ਦਾਤਾ ਤੁਰੰਤ ਦੁਖ ਰਹਤ ਜੇ ਨੇਤ ਨੇ ਸਭ ਭੇਦ ਕਹਤ ਕਿ ਊਚ ਨੀਚ ਕਿਨੋ ਬਨਾਓ ਸਭ ਵਾਰ ਪਰ ਜਾਗੋ ਪ੍ਰਭਾਓ ਸਭ ਜੀਵ ਜਨ ਜਾਣਤਾ ਜਾਹੇ ਮਨ ਮੂੜ ਕਿਉਂ ਨਾ ਸੇਵੰਦਤਾ ਹੈ ਕਈ ਮੂੜ ਪਤ੍ਰ ਪੂਜਾ ਕਰੰਤ ਕਿਸੀ ਸਿਆ ਸੂਰਜ ਸਿਵੰਤ ਕਿ ਪ੍ਰੜ ਸੂਰਜ ਸਿੱਧਾ ਕਰਾਏ ਪ੍ਰਭੇ ਗੁਰੂ ਦੁਆ ਕਹਿ ਲਿਖਾਏ ਅਨਛੀਤੇ ਜਨ ਮੈਂ ਪ੍ਰਕਾਸ਼ ਦਾਤਾ ਦੁਰ ਤਦਵੈ ਨਾਸ ਸਭ ਰੋਗ ਸੋਗ ਤੇ ਰਤ ਰੂਪ ਅਨਭੈ

ਵੇਦ ਪੁਰਾਨ ਕਤੇਬ ਕੁਰਾਨ ਅਭੇਦ ਨਿਰਪਾਨ ਸਭੈ ਪਜਿਹਾਰੇ ਵੇਦ ਨ ਪਾਇਓ ਸਕਿਓ ਨ ਭੇਦ ਕੋ ਖੇਦਤ ਹੈ ਅਨਛੇਦ ਪੁਕਾਰੇ ਰਾਗ ਨ ਰੂਪ ਨ ਰੇਖ ਨ ਰੰਗ ਨ ਸਾਕ ਨ ਸੋਗ ਨ ਸੰਗ ਤਿਹਾਰੇ ਆਦ ਅਨਾਦ ਗਾਦ ਅਭੇਕ ਅਦਵੈਕ ਜਪਿਓ।

ਹਿਮਾਸੀ ਹਿਮਾਲੇ ਹਰ ਹਾਸੀ ਹਲਬਾ ਨੇਰ ਹੰਸ ਕੇ ਸੀ ਹਾਜੀਪੁਰ ਦੇਖੇ ਮੋਹੀਆ ਤੈ ਚੰਦਨ ਸੀ ਚੰਪਾਵਤੀ ਚੰਦਰਮਾ ਸੀ ਚੰਦਰਾ ਗਿਰ ਚਾਂਦਨੀ ਸੀ ਚਾਂਦਾ ਗੜ ਜੋਨ ਜੋਹੀਆ ਤੈ ਗੰਗਾ ਸਮਗੰਗ ਧਾਰ ਬਕਾਂਸੀ ਬਿਲੰਦਾਬਾਦ ਕੀਰਤ ਤਿਆਰੀ ਕੀ ਉਜਿਆਰੀ ਸੋਈਆ ਤੈ ਫਰਾਸੀ ਫਿਰੰਗੀ ਫਰਾਸੀ ਸਕੇ ਦੁਰੰਗੀ ਮਕਰਾਨ ਕੇ ਮਰਦੰਗੀ ਤੇਰੇ ਗੀਤ ਗਾਈਆ ਤੈ ਬੱਕਰੀ ਕੰਧਾਰੀ ਗੁਰ ਗਖਰੀ ਕਰਦੇ ਜਾ ਚਾਰੀ ਪੌਣ ਕੇ ਹਾਰੀ ਤੇਰੋ ਨਾਮ ਦਿਆਈਅਤ ਹੈ ਪੁਰਬ ਪਲਾਉ ਕਾਮ ਰੂਪ ਕਮਾਉ ਸਰਬ ਠੌਰ ਮੇ ਬਿਰਾਜੈ ਜਹਾਂ ਜਹਾਂ।

Hare Krishna, Hare Krishna, Krishna Krishna.

ਖੇਲੈ ਸਗਲ ਜਗਤ। ਚੰਗਿਆਈਆਂ ਬੁਰੀਆਂ ਬਾਤੇ ਧਰਮ ਹਦੂਰ, ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ, ਜਿੰਨੀ ਨਾਮ ਤੇ ਆਇਆ ਗਏ ਮੁਸਕਤ ਘਾਤ, ਨਾਨਕ ਤੇ ਮੁਖ ਜਦੇ ਗੇਤੀ ਛਿੱਟੀ।

ਅਰਪਣ ਕਰਨਾ ਕੀਤਾ। ਮੇਰੇ ਸੱਚੇ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀਆਂ ਨੇ ਇਸ ਪਾਵਨ ਧਰਤੀ ਤੋਂ ਭਾਵ ਕਿ ਮਾਤਾ ਸਾਹਿਬ ਜੀ ਦਾ ਜੋ ਪਾਵਨ ਅਸਥਾਨ ਹੈ, ਸਤਿਗੁਰੂ ਮਹਾਰਾਜ ਜੀ ਨੇ ਇੱਥੋਂ ਸਾਧ ਸੰਗਤ ਜੀ ਵਿਸ਼ੇਸ਼ ਕਰਕੇ ਬਾਬਾ ਰਾਮ ਕੁਵੇੜ ਜੀ ਜੋ ਹਨ, ਉਹਨਾਂ ਦੇ ਸਤਿਕਾਰਯੋਗ ਮਾਤਾ ਜੀ ਉਹਨਾਂ ਨੂੰ ਲੈਣ ਦੇ ਲਈ ਆਏ, ਉਹਨਾਂ ਨੂੰ ਵਾਪਸ ਪੰਜਾਬ ਦੀ ਧਰਤੀ ਦੇ ਵਿੱਚ ਭੇਜਣਾ ਕੀਤਾ ਅਤੇ ਨਾਲ ਮਾਤਾ ਸਾਹਿਬ ਦੇਵੀ ਜੀ ਜੋ ਹਨ, ਗੁਰੂ ਕੇ ਮਹਿਲ ਜਿਹੜੇ ਹਨ, ਸਤਿਗੁਰੂ ਮਹਾਰਾਜ ਨੂੰ ਪਤਾ ਕਿ ਭਾਈ ਜਦੋਂ ਅਸੀਂ ਸੱਚਖੰਡ ਗਮਨ ਕਰਨਾ

ਮਾਤਾ ਜੀ ਜੋ ਹਨ ਇਹਨਾਂ ਨੇ ਬਹੁਤ ਵਿਰਾਗ ਕਰਨਾ, ਇਹਨਾਂ ਨੇ ਆਪਣੇ ਤਨ ਦਾ ਤਿਆਗ ਕਰ ਦੇਣਾ ਹੈ, ਸਤੀ ਹੋ ਜਾਣਾ ਹੈ। ਇਸ ਕਰਕੇ ਗੁਰੂ ਮਹਾਰਾਜ ਜੀ ਚਾਹੁੰਦੇ ਕਿ ਇਹਨਾਂ ਨੂੰ ਪਹਿਲਾਂ ਹੀ ਆਪਾਂ ਇੱਥੋਂ ਦੂਰ ਕਰਨਾ ਕਰੀਏ। ਮੇਰੇ ਪਾਤਸ਼ਾਹ ਜੀ ਨੇ ਉਹਨਾਂ ਨੂੰ ਵੀ ਵਚਨ ਕੀਤਾ ਕਿ ਭਾਈ ਹੁਣ ਆਪ ਜੀ ਦਿੱਲੀ ਚਲ ਜਾਓ, ਦਿੱਲੀ ਜਾ ਕਰਕੇ ਉੱਥੇ ਧਰਮ ਪ੍ਰਚਾਰ ਕਰਨਾ ਕਰੋ, ਸਿੱਖੀ ਦੀ ਬਾਗਡੋਰ ਨੂੰ ਸਾਹਮਣਾ ਕਰੋ। ਮਾਤਾ ਜੀ ਨੇ ਕਿਹਾ ਕਿ ਸਤਿਗੁਰੂ ਜੀਓ, ਮੈਨੇ ਪ੍ਰਣ ਕਰਨਾ ਕੀਤਾ, ਮੈਨੇ ਨੇਮ ਕਰਨਾ ਕੀਤਾ ਕਿ ਰੋਜ਼ ਆਪ ਜੀ ਦੇ ਦਰਸ਼ਨ ਕਰਕੇ ਹੀ ਮੈਂ ਪ੍ਰਸ਼ਾਦਾ ਛਕਾਂਗੀ। ਹੁਣ ਤੱਕ ਤਾਂ ਮਹਾਰਾਜ ਰੋਜ਼ ਆਪ ਜੀ ਦੇ ਦਰਸ਼ਨ ਕਰਕੇ ਹੀ ਮੈਨੂੰ ਪ੍ਰਸ਼ਾਦਾ ਪ੍ਰਾਪਤ ਹੁੰਦਾ ਹੈ। ਜੇ ਆਪ ਜੀ ਮੈਨੂੰ ਵਿਛੋੜਾ ਦੇ ਰਹੇ ਹੋ ਤੇ ਮੈਂ ਆਪ ਜੀ ਦੇ ਦਰਸ਼ਨਾਂ ਤੋਂ ਬਗੈਰ ਪ੍ਰਸ਼ਾਦਾ ਨਹੀਂ ਛਕ ਸਕਦੀ ਹਾਂ। ਮੈਂ ਆਪਣਾ ਪ੍ਰਣ ਜਿਹੜਾ ਅਰਦਾਸ ਜੋ ਕੀਤੀ ਹੈ ਮੈਂ ਅੰਤ ਤੱਕ ਉਹਨੂੰ ਨਿਭਾਉਣਾ। ਜੇ ਆਪ ਜੀ ਵਿਛੋੜਾ ਦਿੰਦੇ ਉਂਝ ਵੀ ਮੈਂ ਤੜਪ ਤੜਪ ਕਰਕੇ ਭੁੱਖ ਦੇ ਦੁੱਖ ਕਰਕੇ ਮੈਨੇ ਮਰ ਜਾਣਾ, ਖਤਮ ਹੋ ਜਾਣਾ ਹੈ। ਕਿਉਂ ਮਹਾਰਾਜ ਆਪ ਜੀ ਵਿਛੋੜਾ ਦਿੰਦੇ ਹੋ? ਫਿਰ ਮੇਰੇ ਪਾਤਸ਼ਾਹ ਜੀ ਨੇ ਵਚਨ ਕੀਤਾ, ਸਾਹਿਬ ਦੇਵਾ ਤੁਸੀਂ ਫਿਕਰ ਕਿਉਂ ਕਰਦੇ ਹੋ, ਅਸੀਂ ਇਹਦਾ ਵੀ ਪ੍ਰਬੰਧ ਕਰਦੇ ਹਾਂ। ਗੁਰੂ ਮਹਾਰਾਜ ਜੀ ਨੇ ਫਿਰ ਪਿਆਰਿਓ ਵਿਸ਼ੇਸ਼ ਕਰਕੇ ਛੇਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੇ ਜਿਹੜੇ ਪਾਵਨ ਜਿਹੜੇ ਸ਼ਾਸਤਰ ਜਿਹੜੇ ਸਨ, ਕਮਰ ਕੱਸੇ ਦੇ ਸ਼ਾਸਤਰ, ਸਤਿਗੁਰੂ ਮਹਾਰਾਜ ਜੀ ਨੇ ਉਹ ਸ਼ਾਸਤਰ ਜਿਹੜੇ ਹਨ ਮਾਤਾ ਸਾਹਿਬ ਦੇਵੀ ਜੀ ਨੂੰ ਦਿੱਤੇ ਤੇ ਵਚਨ ਕਰਨਾ ਕੀਤਾ ਕਿ ਸਾਹਿਬ ਦੇਵਾ ਇਹ ਸ਼ਾਸਤਰ ਨੂੰ ਲੈ ਕਰਕੇ ਜਾਓ ਤੇ ਰੋਜ਼ ਅੰਮ੍ਰਿਤ ਵੇਲੇ ਉੱਠ ਕਰਕੇ ਇਸ਼ਨਾਨ ਪਾਨ ਕਰਕੇ ਤੇ ਇਹਦੀ ਪੂਜਨ ਸੇਵਨ ਕਰਨਾ ਕਰੋ ਤੇ ਇਹਦੇ ਅੱਗੇ ਬੈਠ ਕਰਕੇ ਜਦੋਂ ਜਾਪ ਕਰੋਗੇ, ਨਿਤਨੇਮ ਸਿਮਰਨ ਕਰੋਗੇ ਤੇ ਸਿਮਰਨ ਕਰਨ ਤੋਂ ਬਾਅਦ ਉੱਠ ਕਰਕੇ ਜਦੋਂ ਇਹ ਸ਼ਾਸਤਰਾਂ ਦੇ ਆਪ ਜੀ ਦਰਸ਼ਨ ਕਰੋਗੇ, ਇਹ ਸ਼ਾਸਤਰਾਂ ਦੇ ਵਿੱਚੋਂ ਤੁਹਾਨੂੰ ਸਾਡੇ ਦਰਸ਼ਨਾਂ ਦੀ ਪ੍ਰਾਪਤੀ ਹੋ ਜਾਵੇਗੀ। ਇਹ ਵਚਨ ਸਤਿਗੁਰੂ ਮਹਾਰਾਜ ਜੀ ਦਾ ਮਾਤਾ ਜੀ ਨੇ ਗੱਲ ਪੱਲੇ ਬੰਨ ਲੈਣੀ ਕੀਤੀ ਹੈ। ਬਾਬਾ ਰਾਮ ਕੁਵੇਰ ਜੀ ਨੂੰ ਵਚਨ ਕੀਤਾ, ਉਹਨਾਂ ਨੇ ਵੀ ਪ੍ਰਣ ਕੀਤਾ, ਮਹਾਰਾਜ ਮੈਂ ਵੀ ਰੋਜ਼ ਆਪ ਜੀ ਦੇ ਦਰਸ਼ਨ ਕਰਨਾ ਹੈ। ਰੋਜ਼ ਦਰਸ਼ਨ ਕਰਕੇ ਹੀ ਉਹ ਪਿਆਰਿਓ ਪ੍ਰਸ਼ਾਦਾ ਪਾਣੀ ਛਕਿਆ ਕਰਦੇ ਸਨ। ਉਹਨਾਂ ਨੇ ਕਿਹਾ ਕਿ ਦਾਤਾਰ ਜੀਓ, ਮੈਨੂੰ ਕਿਸ ਤਰ੍ਹਾਂ ਦਰਸ਼ਨ ਹੋਣਗੇ? ਸਤਿਗੁਰੂ ਮਹਾਰਾਜ ਜੀ ਨੇ ਵਚਨ ਕੀਤਾ ਕਿ ਬਾਬਾ ਰਾਮ ਕੁਵੇਰ ਜੀ ਕਿ ਜਦੋਂ ਅੰਮ੍ਰਿਤ ਵੇਲੇ ਉੱਠ ਕੇ ਆਪ ਇਕਾਂਤ ਜੰਗਲ ਦੇ ਵਿੱਚ ਜਦੋਂ ਜਾਓਗੇ, ਪ੍ਰਕਿਰਤੀ ਦੇ ਵਿੱਚ ਜਾ ਕਰਕੇ ਪ੍ਰਕਿਰਤੀ ਦੇ ਜਦੋਂ ਦਰਸ਼ਨ ਕਰੋਗੇ, ਉਸ ਵੇਲੇ ਪ੍ਰਕਿਰਤੀ ਦੇ ਵਿੱਚੋਂ ਇਹ ਦਰਖਤਾਂ ਦੇ ਵਿੱਚੋਂ, ਪਹਾੜਾਂ ਦੇ ਵਿੱਚੋਂ, ਝਰਨਿਆਂ ਦੇ ਵਿੱਚੋਂ, ਇਹ ਦਰਿਆ ਦੇ ਵਿੱਚੋਂ, ਪ੍ਰਾਕਿਰਤਿਕ ਸੋਮੇ ਜਿਹੜੇ ਹਨ ਉਹਦੇ ਵਿੱਚੋਂ ਤੁਹਾਨੂੰ ਮੇਰੇ ਦਰਸ਼ਨਾਂ ਦੀ ਪ੍ਰਾਪਤੀ ਹੋ ਜਾਵੇਗੀ। ਇੰਝ ਸਤਿਗੁਰੂ ਮਹਾਰਾਜ ਜੀ ਨੇ ਉਹਨਾਂ ਨੂੰ ਵੀ ਤੋਰਿਆ, ਉਹ ਵੀ ਇੱਥੋਂ ਗਏ। ਮਾਤਾ ਸਾਹਿਬ ਦੇਵਾਂ ਜੀ ਵੀ ਜੋ ਹਨ ਉਹ ਜਾ ਕਰਕੇ ਦਿੱਲੀ ਅਤੇ ਮਾਤਾ ਸੁੰਦਰੀ ਜੀ ਦੇ ਕੋਲ, ਉੱਥੇ ਜਾ ਕਰਕੇ ਉਹਨਾਂ ਨੇ ਡੇਰਾ ਕਰਨਾ ਕੀਤਾ। ਉੱਥੇ ਸਾਧ ਸੰਗਤ ਜੀ ਦਿੱਲੀ ਦੇ ਵਿੱਚ ਇਹਨਾਂ ਮਾਤਾਵਾਂ ਜੀ ਦੇ ਯਾਦ ਦੇ ਵਿੱਚ ਤਕਰੀਬਨ 2 ਤੋਂ 3 ਅਸਥਾਨ ਜਿਹੜੇ ਹਨ ਉੱਥੇ ਕਾਇਮ ਦਾਇਮ ਹਨ, ਜਿੱਥੇ ਰਹਿ ਕਰਕੇ ਮਾਤਾ ਜੀ ਨੇ ਆਪਣਾ ਜੀਵਨ ਬਤੀਤ ਕਰਨਾ ਕੀਤਾ। ਯਮੁਨਾ ਪਾਰ ਦਾ ਅਸਥਾਨ ਜਿਹੜਾ ਹੈ, ਜਿੱਥੇ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਨੇ ਸੱਚਖੰਡ ਗਮਨ ਕਰਨਾ ਕੀਤਾ। ਮਾਤਾ ਜੀ ਦਾ ਵੀ ਪਿਆਰਿਓ ਉੱਥੇ ਦੇਵਰਾ, ਉੱਥੇ ਸਮਾਧਾ ਬਣਿਆ ਹੋਇਆ ਹੈ। ਸੋ ਮਾਤਾ ਜੀ ਜਦੋਂ ਉਸ ਪਾਸੇ ਗਏ, ਉਹਨਾਂ ਨੇ ਜਦੋਂ ਮਾਤਾ ਸੁੰਦਰੀ ਜੀ ਨੂੰ ਵੀ ਇਹ ਵਚਨ ਕੀਤਾ ਕਿ ਪਾਤਸ਼ਾਹ ਜੀ ਨੇ ਵਚਨ ਕੀਤਾ ਕਿ ਇਹ ਸ਼ਾਸਤਰਾਂ ਦੀ ਪੂਜਾ ਕਰਨਾ ਕਰੋ, ਇਹਦੀ ਅਰਚਨਾ ਕਰਨਾ ਕਰੋ, ਇਹ ਸ਼ਾਸਤਰਾਂ ਦੇ ਵਿੱਚੋਂ ਹੀ ਤੁਹਾਨੂੰ ਸਾਡੇ ਦਰਸ਼ਨਾਂ ਦੀ ਪ੍ਰਾਪਤੀ ਹੋਵੇਗੀ। ਅਤੇ ਉਸ ਤੋਂ ਬਾਅਦ ਉਹ ਵੀ ਪਿਆਰਿਓ ਇੰਝੀ ਕਰਦੇ ਸਨ, ਰੋਜ਼ ਸ਼ਾਸਤਰਾਂ ਦੀ ਸੇਵਾ ਕਰਨੀ ਹੈ ਅਤੇ ਅੰਮ੍ਰਿਤ ਵੇਲੇ ਉੱਠ ਕੇ ਬਾਣੀ ਦਾ ਜਾਪ ਕਰਕੇ ਸ਼ਾਸਤਰਾਂ ਦੇ ਦਰਸ਼ਨ ਕਰਨਾ। ਜਦੋਂ ਸ਼ਾਸਤਰਾਂ ਦੇ ਦਰਸ਼ਨ ਕਰਦੇ ਉਹਦੇ ਵਿੱਚੋਂ ਸਤਿਗੁਰਾਂ ਦੇ ਦਰਸ਼ਨਾਂ ਦੀ ਉਹਨਾਂ ਨੂੰ ਪ੍ਰਾਪਤੀ ਹੋਇਆ ਕਰਦੀ ਹੈ। ਜਦੋਂ ਸੰਗਤਾਂ ਨੂੰ ਇਸ ਗੱਲ ਦਾ ਪਤਾ ਚੱਲਿਆ ਕਿ ਮਹਾਰਾਜ ਜੀ ਦੇ ਇਹ ਸ਼ਸਤਰ ਆਏ ਹੋਏ ਹਨ ਅਤੇ ਨਾਲ ਗੁਰੂ ਮਹਾਰਾਜ ਜੀ ਨੇ ਵਚਨ ਵੀ ਕਰਨਾ ਕੀਤਾ ਕਿ ਸਾਡਾ ਇਹਨੂੰ ਰੂਪ ਜਾਣਨਾ ਕਰੋ, ਮੇਰਾ ਅੰਗ ਜਾਣਨਾ ਕਰੋ ਸ਼ਸਤਰਾਂ ਨੂੰ, ਅਤੇ ਉੱਥੇ ਸਭ ਤੋਂ ਪਹਿਲਾਂ ਦਿੱਲੀ ਦੇ ਵਿੱਚ ਜਿਹੜਾ ਅਸਥਾਨ ਕਾਇਮ ਹੋਇਆ ਉੱਥੇ ਸ਼ਸਤਰਾਂ ਨੂੰ ਸ਼ੁਭਾਇਮਾਨ ਕਰਨਾ ਕੀਤਾ। ਸ਼ਸਤਰਾਂ ਨੂੰ ਜਦੋਂ ਸਜਾਇਆ ਗਿਆ, ਸ਼ੁਭਾਇਮਾਨ ਕਰਨਾ ਕੀਤਾ, ਸੰਗਤਾਂ ਆ ਕਰਕੇ ਸਾਧ ਸੰਗਤ ਜੀ ਉਹ ਸ਼ਸਤਰਾਂ ਦੇ ਦਰਸ਼ਨ ਕਰਦੇ ਹਨ, ਦੀਦਾਰੇ ਕਰਦੇ ਹਨ, ਅਤੇ ਇਹੀ ਭਾਵਨਾ ਹੁੰਦੀ ਹੈ।

ਜਿਸ ਤਰ੍ਹਾਂ ਪ੍ਰਤੱਖ ਸਤਿਗੁਰੂ ਮਹਾਰਾਜ ਜੀ ਦੇ ਅੱਗੇ ਜਾ ਕਰਕੇ ਸੰਗਤਾਂ ਅਰਦਾਸਾਂ ਬੇਨਤੀਆਂ ਕਰਦੀਆਂ, ਇਸ ਤਰ੍ਹਾਂ ਪਾਵਨ ਸ਼ਾਸਤਰਾਂ ਦੇ ਅੱਗੇ ਅਰਦਾਸ ਬੇਨਤੀ ਹੋਣੀ ਸ਼ੁਰੂ ਹੋ ਗਈ। ਅਤੇ ਜੋ ਵੀ ਅਰਦਾਸ ਕਰਦਾ ਬੇਨਤੀ ਕਰਦਾ ਜਦੋਂ ਉਹਨਾਂ ਦੀ ਭਾਵਨਾ ਨੂੰ ਭਾਗ ਲੱਗਦੇ ਹਨ, ਜਦੋਂ ਉਹਨਾਂ ਦੀ ਭਾਵਨਾ ਪੂਰੀ ਹੁੰਦੀ ਹੈ, ਅਰਦਾਸਾਂ ਪੂਰੀਆਂ ਹੋ ਰਹੀਆਂ, ਸੰਗਤਾਂ ਦੇ ਮਨ ਦੇ ਵਿੱਚ ਬਹੁਤ ਜ਼ਿਆਦਾ ਚਾਅ ਵੱਧ ਰਿਹਾ, ਬਹੁਤ ਉਤਸ਼ਾਹ ਵੱਧ ਰਿਹਾ, ਦੂਰੋਂ ਦਰਾਡਿਓਂ ਸੰਗਤਾਂ ਆ ਕਰਕੇ ਸਤਿਗੁਰੂ ਮਹਾਰਾਜ ਜੀ ਦੇ ਤੁਲ ਗੁਰੂ ਮਹਾਰਾਜ ਜੀ ਦੇ ਸਮਾਨ ਪਿਆਰਿਓ ਉਹ ਸ਼ਸਤਰਾਂ ਦਾ ਸਤਿਕਾਰ ਕਰਦੇ, ਦਰਸ਼ਨ ਕਰਦੇ, ਅਤੇ ਉੱਥੇ ਜੋ ਵੀ ਅਰਦਾਸ ਬੇਨਤੀ ਕਰਦਾ ਉਹਦੀ ਅਰਦਾਸ ਬੇਨਤੀ ਗੁਰੂ ਮਹਾਰਾਜ ਆਪ ਖੁਦ ਪੂਰਾ ਕਰਦੇ ਹਨ। ਇਸ ਤਰ੍ਹਾਂ ਦੇਖੋ ਸਭ ਤੋਂ ਪਹਿਲੇ ਗੁਰੂ ਘਰ ਦੇ ਵਿੱਚ ਅਤੇ ਯਾਦ ਰੱਖਣਾ ਚਾਹੀਦਾ ਪਿਆਰਿਓ, ਇੱਕ ਤਾਂ

ਜਾਮੇ ਜਿਹੜੇ, ਜਾਮੇ ਦਾ ਮਤਲਬ ਜਿਹੜਾ ਹੈ ਤਨ, ਇਹਨਾਂ 10 ਸਰੀਰਾਂ ਦੀ ਵੀ ਪੂਜਾ ਸਿੰਘਾਂ ਨੇ ਕਰਨੀ ਕੀਤੀ ਹੈ। ਸਤਿਗੁਰੂ ਮਹਾਰਾਜ ਜੀ ਦੇ ਸਰੀਰ ਨੂੰ ਵੀ ਪਿਆਰਿਓ, ਉਹਨਾਂ ਨੇ ਮੱਥਾ ਟੇਕਣਾ ਕੀਤਾ। ਉਹ ਤੋਂ ਬਾਅਦ ਦੂਜੀ ਪੂਜਾ ਜਿਹੜੀ ਹੈ ਧੰਨ ਗੁਰੂ ਗ੍ਰੰਥ ਸਾਹਿਬ ਜੀ ਪੰਚਮ ਪਾਤਸ਼ਾਹ ਜੀ ਮਹਾਰਾਜ ਜੀ ਨੇ ਪਹਿਲਾਂ ਪ੍ਰਕਾਸ਼ ਕਰਕੇ ਸ਼੍ਰੀ ਹਰਿਮੰਦਰ ਸਾਹਿਬ ਜੀ ਦੇ ਵਿੱਚ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਸਥਾਪਨਾ ਕਰਨੀ ਕੀਤੀ, ਪ੍ਰਕਾਸ਼ ਕਰਨਾ ਕੀਤਾ। ਅਤੇ ਉਹ ਤੋਂ ਬਾਅਦ ਛੇਵੇਂ ਪਾਤਸ਼ਾਹ ਜੀ ਮਹਾਰਾਜ ਜੀ ਤੋਂ ਸ਼ਸਤਰਾਂ ਦੀ ਪੂਜਾ, ਅਤੇ ਦਸਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੇ ਤਾਂ ਖੁਦ ਪਿਆਰਿਓ ਕਹਿ ਦਿੱਤਾ ਕਿ ਅਸ ਕਿਰਪਾਨ ਖੰਡੋ ਖੜਕ ਤੁਪਕ ਤਬਰ ਅਰਤੀਰ ਸੈਫ ਸਰੋਹੀ ਸਹਿਥੀ ਯਹ ਹਮਾਰੇ ਪੀਰ। ਇਹ ਸਾਡੇ ਪੀਰ ਹਨ, ਇਹ ਪੂਜ੍ਯ ਹਨ। ਸ਼ਸਤਰਾਂ ਦੀ ਪੂਜਾ ਵੀ ਕਰਨੀ ਹੈ, ਸ਼ਸਤਰਾਂ ਦਾ ਅਭਿਆਸ ਵੀ ਕਰਨਾ ਹੈ, ਇਹ ਸਾਡੇ ਪੀਰ ਹਨ। ਉਹ ਤੋਂ ਬਾਅਦ ਅੱਜ ਵੀ ਆਪਾਂ ਵੇਖ ਸਕਦੇ

ਬੇਨਤੀ ਵਾਰ ਵਾਰ ਕਰ ਰਿਹਾ ਹਾਂ ਕਿ ਅੱਜ ਦੇ ਜ਼ਮਾਨੇ ਦੇ ਵਿੱਚ ਛਾਪੇ ਖਾਨੇ ਪ੍ਰਿੰਟਿੰਗ ਪ੍ਰੈਸਾਂ ਦੇ ਵਿੱਚੋਂ ਮਹਾਰਾਜ ਜੀ ਦੇ ਬਹੁਤ ਸਾਰੇ ਸਰੂਪ ਸਾਨੂੰ ਪ੍ਰਾਪਤ ਹੋ ਰਹੇ ਹਨ। ਸਰੂਪਾਂ ਦੀ ਥੋੜ੍ਹ ਨਹੀਂ ਹੈ, ਲੇਕਿਨ ਉਸ ਜ਼ਮਾਨੇ ਵਿੱਚ ਜਦੋਂ ਇਹ ਟੈਕਨੋਲੋਜੀ ਨਹੀਂ ਸੀ ਨਾ ਪਿਆਰਿਓ ਅਤੇ ਇੰਨੇ ਜ਼ਿਆਦਾ ਸਰੂਪ ਨਹੀਂ ਹੋਇਆ ਕਰਦੇ ਸਨ। ਫਿਰ ਕਹਿੰਦੇ ਸੇਵਾ ਕਰਨੀ, ਅਰਚਨਾ ਕਰਨੀ ਅਤੇ ਉਹ ਸ਼ਾਸਤਰਾਂ ਨੂੰ ਸਜਾਇਆ ਕਰਦੇ। ਪਹਿਲੇ ਗੁਰੂ ਮਹਾਰਾਜ ਜੀ ਦੇ ਵੇਲੇ ਵੀ ਜਿੱਥੇ ਵੀ ਗੁਰੂ ਮਹਾਰਾਜ ਜੀ ਨੇ ਸਥਾਨ ਕਾਇਮ ਕਰਨਾ ਕੀਤਾ ਉੱਥੇ ਮਹਾਰਾਜ ਆਪਣਾ ਸ਼ਾਸਤਰ ਦੇ ਕਰਕੇ ਉੱਥੇ ਸਥਾਪਿਤ ਕਰਦੇ ਸਨ। ਸੋ ਇਸ ਤਰ੍ਹਾਂ ਕਿ ਸ਼ਾਸਤਰਾਂ ਦੀ ਪੂਜਾ ਅੱਜ ਵੀ ਆਪਾਂ ਵੇਖ ਸਕਦੇ ਹਾਂ ਗੁਰੂ ਘਰਾਂ ਦੇ ਵਿੱਚ, ਜਿੱਥੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਆਪਾਂ ਪੂਜਾ ਅਰਚਨਾ ਕਰਦੇ ਹਾਂ, ਉਹਦੇ ਨਾਲ ਨਾਲ ਸ਼ਾਸਤਰ ਵੀ ਜਿਹੜਾ ਘੱਟ ਤੋਂ ਘੱਟ ਇੱਕ ਆਧਾ ਸ਼ਾਸਤਰ ਵੀ ਜਿਹੜਾ ਹੈ ਸਤਿਗੁਰੂ ਮਹਾਰਾਜ ਜੀ ਦੀ ਤਾਬਿਆ ਦੇ ਵਿੱਚ ਉੱਥੇ ਸਜਾਇਆ ਜਾਂਦਾ, ਉੱਥੇ ਰੱਖਿਆ ਜਾਂਦਾ, ਇਹ ਲੋਕਾਂ ਨੂੰ ਇਹ ਸੰਗਤਾਂ ਨੂੰ ਦੱਸਣ ਦੇ ਲਈ ਕਿ ਸਤ ਸੰਗਤ ਜੀ ਗੁਰੂ ਘਰ ਦੇ ਵਿੱਚ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਉਹ ਤੋਂ ਬਾਅਦ ਸ਼ਾਸਤਰਾਂ ਦੀ ਵੀ ਆਪਾਂ ਨੇ ਪੂਜਾ ਕਰਨੀ ਹੈ। ਸੋ ਇਸ ਤਰ੍ਹਾਂ ਦਿੱਲੀ ਦੇ ਵਿੱਚ ਪਿਆਰਿਓ ਸ਼ਾਸਤਰਾਂ ਦੀ ਪੂਜਾ ਹੋ ਰਹੀ ਹੈ। ਆਓ ਸਾਧ ਸੰਗਤ ਜੀ ਇਸ ਤੋਂ ਅਗਲੀ ਕਥਾ ਆਪਾਂ ਸਰਵਣ ਕਰਨਾ ਕਰੀਏ। ਕੋਈ ਵੀ ਰਸਨਾ ਬਾਂਝੀ ਨਾ ਰਵੇ, ਜਿੱਥੇ ਜਿੱਥੇ ਆਪ ਜੀ ਵਿਰਾਜਮਾਨ ਹੋ ਬੈਠੇ ਹੋਏ ਹੋ ਆਪਣੀ ਹਾਜ਼ਰੀ ਨੂੰ ਮਹਾਰਾਜ ਜੀ ਦੇ

0: ਸਾਧ ਸੰਗਤ ਜੀ ਜਦੋਂ ਸੰਗਤਾਂ ਨੂੰ ਪਤਾ ਚੱਲਿਆ ਸਤਿਗੁਰੂ ਮਹਾਰਾਜ ਜੀ ਦੇ ਸ਼ਸਤਰਾਂ ਨੂੰ ਸ਼ੁਭਾਇਮਾਨ ਕਰਨਾ ਕੀਤਾ, ਵੱਡਾ ਅਸਥਾਨ ਅਤੇ ਥੜਾ ਬਣਾ ਕਰਕੇ ਉਹਦੇ ਉੱਤੇ ਮੰਜੀ ਸਾਹਿਬ ਦੇ ਉੱਤੇ ਸ਼ਸਤਰ ਸਜਾਏ ਜਾ ਰਹੇ ਹਨ ਗੁਰੂ ਘਰ ਦੇ ਵਿੱਚ, ਅਤੇ ਗੁਰੂ ਦੀਆਂ ਸੰਗਤਾਂ ਆ ਕਰਕੇ ਉਹਨਾਂ ਸ਼ਸਤਰਾਂ ਦੇ ਅੱਗੇ ਜਿਸ ਤਰ੍ਹਾਂ ਕਿ ਗੁਰੂ ਮਹਾਰਾਜ ਜੀ ਦੇ ਅੱਗੇ ਭੇਟਾ ਅਰਪਣ ਕਰਦੀ ਅਤੇ ਤਰ੍ਹਾਂ ਤਰ੍ਹਾਂ ਦੀਆਂ ਵਸਤੂਆਂ ਲਿਆ ਕਰਕੇ ਚੜਾਉਂਦੇ, ਇਸ ਤਰ੍ਹਾਂ ਤਰ੍ਹਾਂ ਤਰ੍ਹਾਂ ਦੀਆਂ ਭੇਟਾਵਾਂ ਵਸਤੂਆਂ ਮਾਇਆ ਉਹ ਮਹਾਰਾਜ ਜੀ ਦੇ ਸ਼ਸਤਰਾਂ ਦੇ ਅੱਗੇ ਸਜਾਏ ਚੜਾਏ ਜਾ ਰਹੇ ਹਨ।
1: ਨਿਤ ਪ੍ਰਤ ਪੂਜਾ ਹੋਤ ਬਡੇਰੇ,
0: ਦਿਨ ਪ੍ਰਤੀ ਦਿਨ ਪਿਆਰਿਓ ਗੁਰੂ ਘਰ ਦੇ ਵਿੱਚ ਸ਼ਸਤਰਾਂ ਦੀ ਬਹੁਤ ਜ਼ਿਆਦਾ ਪੂਜਾ ਹੋ ਰਹੀ ਹੈ।
1: ਮਹਿਮਾ ਸ਼ਸਤਰਾਂ ਕੀ ਬਹੁ ਭਈ,
0: ਇਸ ਤਰ੍ਹਾਂ ਸ਼ਸਤਰਾਂ ਦੀ ਮਹਿਮਾ ਜਿਹੜੀ ਹੈ ਉਹ ਗੁਰੂ ਘਰਾਂ ਦੇ ਵਿੱਚ, ਇਹ ਮਰਿਆਦਾ ਵੀ ਦੇਖੋ ਮਹਾਰਾਜ ਜੀ ਨੇ ਇੱਥੋਂ ਹੀ ਭੇਜਿਆ ਸੀ ਨਾ, ਅਤੇ ਇਹੀ ਹੁਕਮ ਕੀਤਾ ਸੀ ਕਿ ਸਾਡੇ ਰੂਪ ਜਾਣ ਕਰਕੇ ਸਾਡੇ ਸ਼ਸਤਰਾਂ ਦੀ ਪੂਜਾ ਕਰਨੀ ਹੈ। ਸੋ ਇਸ ਤਰ੍ਹਾਂ ਇਸ ਤਖ਼ਤ ਤੋਂ ਹੀ ਮਹਾਰਾਜ ਜੀ ਨੇ ਇਹ ਬਚਨ ਜਾਰੀ ਕਰਨਾ ਕੀਤਾ, ਤਾਂ ਕਰਕੇ ਉੱਥੇ ਸ਼ਸਤਰਾਂ ਦੀ ਬਹੁਤ ਜ਼ਿਆਦਾ ਮਹਿਮਾ ਜੋ ਹੈ ਪ੍ਰਕਾਸ਼ ਹੋਈ ਹੈ।
1: ਹਰੀ ਕਾਮਨਾ ਸੋ ਸਿਖਲਾਈ,
0: ਤੇ ਜੋ ਵੀ ਸਿੱਖਾਂ ਦੇ ਮਨ ਦੇ ਵਿੱਚ ਕਾਮਨਾ ਸੀ, ਜੋ ਵੀ ਉਹਨਾਂ ਨੇ ਅਰਦਾਸ ਬੇਨਤੀ ਕਰਨੀ ਹੈ, ਜਿਸ ਤਰ੍ਹਾਂ ਪ੍ਰਤੱਖ ਸਤਿਗੁਰੂ ਮਹਾਰਾਜ ਜੀ ਦੇ ਅੱਗੇ ਆ ਕਰਕੇ ਅਰਦਾਸਾਂ ਬੇਨਤੀਆਂ ਕਰਦੇ, ਇਸ ਤਰ੍ਹਾਂ ਉਹਨਾਂ ਸ਼ਸਤਰਾਂ ਦੇ ਅੱਗੇ ਆ ਕਰਕੇ ਅਰਦਾਸ

0: ਬਸੰਤ
1: ਮਾਤਾ ਸੁੰਦਰੀ ਜੀ ਦੇ ਨਾਲ ਰਹਿੰਦੇ ਹਨ,
0: ਗੁਰੂ ਸਰੀਰ ਕੋ ਚਿਤਵਨ
1: ਕਰਦੇ, ਉਹਨਾਂ ਨੂੰ ਪਤਾ ਚੱਲ ਗਿਆ ਕਿ ਸਤਿਗੁਰੂ ਮਹਾਰਾਜ ਜੀ ਨੇ ਲੱਗਦਾ ਕੋਈ ਭਾਣਾ ਵਰਤਾਉਣਾ ਹੈ, ਕੋਈ ਖੇਡ ਵਰਤਾਉਣੀ ਹੈ,

0: ਇਸ ਦਿਨ ਧਿਆਨ ਹਿਰਦੇ ਪਤ ਧਰਤੀ
1: ਦਿਨ ਰਾਤ ਮਾਤਾ ਜੀ ਨਾ ਆਪਣੇ ਪਤੀ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਧਿਆਨ ਹਿਰਦੇ ਵਿੱਚ ਧਾਰਨ ਕਰਦੇ ਹਨ।
0: ਦੁਰਬਲ ਤਨ ਜਿਸ ਕੋ ਹੋਏ ਗਯੋ
1: ਤੇ ਜਿਨ੍ਹਾਂ ਦਾ ਤਨ ਜਿਹੜਾ ਨਾ ਪਿਆਰੇ ਉਹ ਬਹੁਤ ਜ਼ਿਆਦਾ ਦੁਰਬਲ ਹੋ ਗਿਆ।
0: ਸ਼ੋਕ ਪਰਾਇਣ ਚਿਤ ਨਿਤ ਥਯੋ
1: ਤੇ ਰੋਜ ਮਨ ਦੇ ਵਿੱਚ ਸ਼ੋਕ ਲੱਗਿਆ ਹੋਇਆ ਹੈ ਕਿ ਕੀ ਪਾਣਾ ਵਰਤੇਗਾ ਅੱਗੇ ਪਾਣਾ, ਕਿਉਂਕਿ ਪਿਆਰਿਓ ਸਤਿਗੁਰੂ ਮਹਾਰਾਜ ਜੀ ਤੋਂ ਵਿਛੋੜਾ ਹੋ ਗਿਆ। ਪਤੀ ਤੋਂ ਬਗੈਰ ਪਤੀ ਵਰਤਾ ਇਸਤਰੀ ਦਾ ਜੀਵਨ ਕਿਸ ਤਰ੍ਹਾਂ ਦਾ ਹੋ ਸਕਦਾ ਪਿਆਰਿਓ, ਕਿਉਂਕਿ ਤਨ ਦੇ ਰਿਸ਼ਤੇ ਵੀ ਮਾਇਨੇ ਰੱਖਦੇ ਹਨ। ਬੇਸ਼ੱਕ ਪਿਆਰਿਓ ਆਪਾਂ ਆਤਮਾ ਦੀ ਗੱਲ ਕਰਦੇ ਹਾਂ, ਲੇਕਿਨ ਯਾਦ ਰੱਖੋ ਸਰੀਰ ਤੋਂ ਬਗੈਰ ਆਪਾਂ ਆਤਮਾ ਦੀ ਵੀ ਗੱਲ ਨਹੀਂ ਕਰ ਸਕਦੇ ਹਾਂ। ਆਤਮਾ ਵੀ ਸਰੀਰ ਕਰਕੇ ਹੀ ਪ੍ਰਗਟ ਹੁੰਦੀ ਹੈ, ਤੇ ਜੇ ਸਰੀਰ ਨਾ ਹੋਵੇ ਤੇ ਆਤਮਾ ਵੀ ਕਿੱਥੇ ਪ੍ਰਗਟ ਹੋਵੇਗੀ ਪਿਆਰਿਓ। ਇਸ ਕਰਕੇ ਮਨ ਦੇ ਵਿੱਚ ਬਹੁਤ ਜ਼ਿਆਦਾ ਪਿਆਰ ਹੈ, ਤਾਂਗ ਹੈ ਕਿ ਸਤਿਗੁਰੂ ਮਹਾਰਾਜ ਜੀ ਨੇ ਕੀ ਕੌਂਤਕ ਕਰਨਾ, ਕੀ ਭਾਣਾ ਵਰਤਾਉਣਾ। ਰੋਜ਼ ਪਿਆਰਿਓ ਇਕਾਂਤ ਦੇ ਵਿੱਚ ਬੈਠ ਕਰਕੇ ਜਦੋਂ ਪਾਤਸ਼ਾਹ ਜੀ ਦੀ ਯਾਦ ਆਉਂਦੀ ਨਾ ਪਿਆਰਿਓ, ਅੱਖਾਂ ਦੇ ਵਿੱਚੋਂ ਅੱਥਰੂ ਖੇਡਦੇ ਹਨ।
0: ਨਹੀਂ ਸਮੀਪ ਕੰਤ ਕਉ ਹੇਰਤ
1: ਤੇ ਬਾਰ ਬਾਰ ਇਹੀ ਵੇਖਦੇ ਕਿ ਮੇਰੇ ਪਤੀ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਮੇਰੇ

0: ਤੇ ਅੰਮ੍ਰਿਤ ਵੇਲੇ ਇਸ਼ਨਾਨ ਪਾਨ ਕਰਕੇ ਬਾਣੀ ਦਾ ਜਾਪ ਕਰਕੇ ਸ਼ਸਤਰਾਂ ਦੇ ਦਰਸ਼ਨ ਕਰਦੇ, ਉਹ ਤੋਂ ਬਾਅਦ ਹੀ ਪ੍ਰਸ਼ਾਦਾ ਪਾਣੀ ਮੂੰਹ ਨੂੰ ਨਵਾਉਂਦੇ ਹਨ।
1: ਅਲਪ ਆਹਾਰ ਕਛੂ ਨਹਿ ਭਾਵੈ,
0: ਤੇ ਆਹਾਰ ਵੀ ਜਿਹੜਾ ਬਹੁਤ ਜ਼ਿਆਦਾ ਉਹਨਾਂ ਨੇ ਘਟਾ ਦਿੱਤਾ ਹੈ। ਜਦੋਂ ਮਨ ਦੇ ਵਿੱਚ ਫਿਕਰ ਲੱਗ ਜਾਵੇ ਨਾ ਪਿਆਰਿਓ, ਯਾਦ ਰੱਖੋ ਤੇ ਉਸ ਵੇਲੇ ਉਹਦਾ ਭੋਜਨ ਜਿਹੜਾ ਖੁਦ ਬ ਖੁਦ ਘਟ ਜਾਂਦਾ ਹੈ। ਕਈ ਵਾਰੀ ਇਹ ਤੁਹਾਡਾ ਵੀ ਤਜੁਰਬਾ ਹੋਵੇਗਾ ਕਿ ਆਪਾਂ ਯਤਨ ਕਰਦੇ ਹਾਂ, ਕਈ ਵਾਰੀ ਸਰੀਰ ਤਕੜਾ ਜਦੋਂ ਹੋ ਜਾਂਦਾ, ਕਈ ਵਾਰੀ ਬਹੁਤ ਯਤਨ ਕਰੀਦਾ ਹੈ ਕਿ ਜੀ ਆਪਾਂ ਪ੍ਰਸ਼ਾਦਾ ਘਟਾਈਏ, ਲੇਕਿਨ ਘਟਦਾ ਬੜਾ ਔਖਾ ਹੈ। ਘਟਾਉਣਾ ਬਾਰ ਬਾਰ ਪ੍ਰਸ਼ਾਦੇ ਦੀ ਯਾਦ ਆਉਂਦੀ ਹੈ, ਥੋੜ੍ਹਾ ਵੀ ਇੱਕ ਵੀ ਪ੍ਰਸ਼ਾਦਾ ਘੱਟ ਖਾ ਲਿਆ ਤੇ ਇੰਝ ਲੱਗਦਾ ਕਿ ਭਾਈ ਪ੍ਰਸ਼ਾਦਾ ਘੱਟ ਛਕਿਆ, ਔਰ ਖਾਣਾ ਹੈ ਔਰ ਖਾਣਾ ਹੈ। ਲੇਕਿਨ ਜਦੋਂ ਮਨ ਨੂੰ ਪਿਆਰਿਓ ਚਿੰਤਾ ਲੱਗ ਜਾਵੇ, ਮਨ ਨਾਲ ਕਿਸੇ ਦੂਜੇ ਪਾਸੇ ਲੱਗ ਜਾਵੇ, ਸੱਚ ਜਾਣੋ ਉਹਨਾਂ ਦੀ ਭੁੱਖ ਮਰ ਜਾਂਦੀ ਹੈ, ਉਹਨਾਂ ਦਾ ਚਿੱਤ ਜਿਹੜਾ ਨਾ ਪ੍ਰਸ਼ਾਦੇ ਦੇ ਵੱਲ ਨਹੀਂ ਰਹਿ ਜਾਂਦਾ, ਖੁਦ ਬ ਖੁਦ ਪਿਆਰਿਓ ਉਹਨਾਂ ਨੂੰ ਲੋੜ ਹੀ ਨਹੀਂ ਪੈਂਦੀ ਕਿ ਭਾਈ ਆਪਾਂ ਆਪਣੀ ਖੁਰਾਕ ਘਟਾਈਏ ਪ੍ਰਸ਼ਾਦਾ ਘਟਾਈਏ। ਖੁਦ ਬ ਖੁਦ ਪਿਆਰਿਓ ਜਿਨ੍ਹਾਂ ਨੂੰ ਵਿਰਹਾ ਲੱਗ ਜਾਵੇ ਤੇ ਉਹਨਾਂ ਦਾ ਪ੍ਰਸ਼ਾਦਾ ਭੋਜਨ ਜਿਹੜਾ ਘੱਟ ਜਾਂਦਾ।
1: ਹਿਮ ਆਪਣੀ ਬੈ ਸਕਲ ਪਿਤਾਈ,
0: ਇਸ ਤਰ੍ਹਾਂ ਮਾਤਾ ਜੀ ਨੇ ਪਿਆਰਿਓ ਸਾਦਗੀ ਦੀ ਜ਼ਿੰਦਗੀ ਦੇ ਵਿੱਚ ਰਹਿ ਕਰਕੇ ਰੱਬ ਦੇ ਭਾਣੇ ਨੂੰ ਸੱਤ ਕਰਕੇ ਮੰਨ ਕਰਕੇ ਜੋ ਸੇਵਾਵਾਂ ਸਤਿਗੁਰੂ ਮਹਾਰਾਜ ਜੀ ਨੇ ਲਾਈਆਂ ਨਾ ਪਿਆਰਿਓ, ਉਹ ਸੇਵਾਵਾਂ ਕਰਦਿਆਂ ਉਹ ਜ਼ਿੰਮੇਦਾਰੀਆਂ ਸਾਂਭਦਿਆਂ ਹੋਇਆਂ ਉਹਨਾਂ ਨੇ ਆਪਣੀਆਂ ਉਮਰਾਂ ਨੂੰ ਬਤੀਤ ਕਰਨਾ ਕੀਤਾ। ਮਹਾਰਾਜ ਨੇ ਕਿਹਾ ਨਾ ਕਿ ਸਤੀਆਂ ਇਹ ਨਾ ਆਖੀਆਂ ਜੋ ਮੜੀਆਂ ਲੱਗ ਜਲਨ, ਨਾਨਕ ਸਤੀਆਂ ਜਾਣੀਆਂ ਜੋ ਬਿਰਹ ਚੋਟ ਸਹਨ। ਜਿਹੜੇ ਪਿਆਰੇ ਉਹ ਬਿਰਹਾ ਦੀ ਚੋਟ ਝੱਲਦੇ, ਆਪਣੀਆਂ ਜ਼ਿੰਮੇਦਾਰੀਆਂ ਨੂੰ ਨਿਭਾਉਂਦੇ ਹਨ ਤੇ ਜਿਸ ਤਰ੍ਹਾਂ ਨੇਤ ਮੁਤਾਬਕ ਉਹਨਾਂ ਦੇ ਸਰੀਰ ਦਾ ਅੰਤ ਆਉਂਦਾ, ਇਸ ਤਰ੍ਹਾਂ ਹੀ ਆਪਣੇ ਤਨ ਦਾ ਤਿਆਗ ਕਰਦੇ, ਅਸਲ ਦੇ ਵਿੱਚ ਗੁਰਮਤ ਅਨੁਸਾਰ ਉਹਨੂੰ ਸਤੀ ਕਿਹਾ ਗਿਆ। ਤੇ ਧੰਨ ਸਤੀ ਦਰਗਹਿ ਪ੍ਰਵਾਨ, ਇਹੋ ਜਿਹੀ ਸਤੀ ਜਿਹੜੀ ਆ ਦਰਗਾਹ ਦੇ ਵਿੱਚ ਉਹ ਪ੍ਰਵਾਨੀਕ ਹੋ ਜਾਂਦੀ ਹੈ। ਮਹਾਰਾਜ ਨੇ ਭੇਜਿਆ, ਆਪਣੀਆਂ ਜ਼ਿੰਮੇਦਾਰੀਆਂ ਉਹਨਾਂ ਨੇ ਸਾਂਭੀਆਂ, ਪੰਥ ਦੀ ਬਾਗ ਡੋਰ ਨੂੰ ਦੋਵੇਂ ਮਾਤਾ ਨੇ ਪਿਆਰਿਓ ਆਪਣੇ ਹੱਥ ਵਿੱਚ ਲੈਣਾ ਕੀਤਾ। ਤੇ ਅੱਜ ਵੀ ਬਹੁਤ ਸਾਰੇ ਹੁਕਮਨਾਮੇ ਜਿਹੜੇ ਹਨ ਮਾਤਾ ਜੀ ਦੇ, ਮਾਤਾ ਸਾਹਿਬ ਦੇਵਾਂ ਜੀ ਦੇ ਤੇ ਮਾਤਾ ਸੁੰਦਰੀ ਜੀ ਦੇ ਜਿਹੜੇ ਹੁਕਮਨਾਮੇ ਅੱਜ ਵੀ ਸਾਨੂੰ ਪ੍ਰਾਪਤ ਹੁੰਦੇ ਹਨ। ਇਹ ਤਾਂ ਬਹੁਤ ਥੋੜ੍ਹੇ ਤੇ ਹੋ ਸਕਦਾ ਇਸ ਤੋਂ ਪਹਿਲੇ ਕਿੰਨੇ ਜ਼ਿਆਦਾ ਹੁਕਮਨਾਮੇ, ਕਿਉਂਕਿ ਸਮੇਂ ਦੇ ਵਿੱਚ ਕਿਹਨੇ ਸਾਂਭਲਿਆ ਤੇ ਠੀਕ ਹੈ, ਨਹੀਂ ਤਾਂ ਕਿਹਨੇ ਪਾੜ ਦਿੱਤਾ ਤੇ ਉੱਥੇ ਖਤਮ ਹੋ ਜਾਣਾ। ਫਿਰ ਵੀ ਜਿਨ੍ਹਾਂ ਨੇ ਸਾਂਭਿਆ ਤੇ ਪਿਆਰਿਓ ਅੱਜ ਵੀ ਪਤਾ ਲੱਗਦਾ, ਤੇ ਹਰਿਮੰਦਰ ਸਾਹਿਬ ਜੀ ਦਾ ਪ੍ਰਬੰਧ ਉਹਨਾਂ ਨੇ ਆਪਣੇ ਹੱਥ ਵਿੱਚ ਲਿਆ। ਭਾਈ ਮਨੀ ਸਿੰਘ ਸਾਹਿਬ

0: ਜਿੱਥੇ ਆਪ ਜਾ ਵਰਤ ਕਰਕੇ ਪਿਆਰੇ ਉਹਨਾਂ ਦਾ ਸੁਲਾਹਨਾਮਾ ਕਰਾਉਂਦੇ ਸੁਚਾਰੂ ਢੰਗ ਦੇ ਨਾਲ ਉਹਨਾਂ ਨੇ ਪੰਥ ਦੀ ਬਾਗ ਡੋਰ ਨੂੰ ਸਾਹਮਣਾ ਕੀਤਾ।
1: ਪ੍ਰਿਯ ਪਤ ਮਹਿ ਚਿਤ ਬ੍ਰਿਤ ਲਗਾਈ
0: ਤੇ ਦਿਨ ਰਾਤ ਸਤਿਗੁਰੂ ਮਹਾਰਾਜ

0: ਸਮ ਅਜੀਤ ਸਿੰਘ ਪਾਰ
1: ਜਿਹੜਾ ਅਜੀਤ ਸਿੰਘ ਆ ਯਾਦ ਰੱਖੋ ਪਿਆਰਿਓ ਨਾਮ ਜਦੋਂ ਇੱਕੋ ਜੇ ਆਉਂਦੇ ਨਾ ਭੁਲੇਖਾ ਪੈ ਜਾਂਦਾ ਮਹਾਰਾਜ ਜੀ ਦੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਸਾਹਿਬ ਜੀ ਉਹ ਤਾਂ ਸ਼ਹੀਦ ਹੋ ਗਏ ਹਨ ਇਹ ਪਾਲਤ ਪੁੱਤਰ ਜਿਹੜਾ ਜੋ ਦਿੱਲੀ ਦੇ ਵਿੱਚ ਮਾਤਾ ਜੀ ਨੂੰ ਪ੍ਰਾਪਤ ਹੋਇਆ ਸੀ ਨਾ ਇੱਕ ਸ਼ਾਹੂਕਾਰ ਜਿਹੜਾ ਉਹਨੂੰ ਪ੍ਰਾਪਤ ਹੋਇਆ ਸੀ ਤੇ ਸਤਿਗੁਰੂ ਮਹਾਰਾਜ ਨੂੰ ਬਹੁਤ ਬੇਨਤੀਆਂ ਕਰਦਾ ਮਹਾਰਾਜ ਮੈਨੂੰ ਪੁੱਤਰ ਦੀ ਦਾਤ ਦਿਓ ਮਹਾਰਾਜ ਨੇ ਕਿਹਾ ਭਾਈ ਤੇਰੇ ਲੇਖ ਦੇ ਵਿੱਚ ਤੇਰੇ ਕਰਮਾਂ ਦੇ ਵਿੱਚ ਨਹੀਂ ਹੈ ਮਹਾਰਾਜ ਜੀ ਲੰਘ ਰਹੇ ਸਨ ਤੇ ਕਿਸੇ ਪਿਆਰਿਓ ਬੀਬੀ ਨੇ ਕੀ ਕੀਤਾ ਜਦੋਂ ਬੱਚੇ ਦਾ ਜਨਮ ਹੋਇਆ ਉਹਨੂੰ ਬਾਰ ਬਾਰ ਉਹਨੇ ਸੁੱਟ ਦਿੱਤਾ ਜਿਹੜੇ ਅਣਚਾਹੇ ਬੱਚੇ ਹੁੰਦੇ ਸਨ ਜਿਹਨਾਂ ਬੱਚੀਆਂ ਦਾ ਵਿਆਹ ਨਹੀਂ ਹੁੰਦਾ ਜਿਹਨਾਂ ਦੇ ਗਰਭ ਧਾਰਨ ਹੋ ਜਾਂਦੇ ਤੇ ਲੋਕੀ ਇੰਝ ਹੀ ਕਰਿਆ ਕਰਦੇ ਅੱਜ ਵੀ ਕਈ ਵਾਰੀ ਵੇਖੀਦਾ ਛੋਟੇ ਜਨਮੇ ਬੱਚੇ ਜਿਹੜੇ ਜਾਂ ਕਈ ਵਾਰੀ ਧੀਆਂ ਨੂੰ ਬੱਚੀਆਂ ਨੂੰ ਲਪੇਟ ਕਰਕੇ ਬਾਰ ਬਾਰ ਸੁੱਟ ਕੇ ਨਿਕਲ ਜਾਣਾ ਤੇ ਇਸ ਤਰ੍ਹਾਂ ਉਹਨੂੰ ਸੁੱਟ ਕੇ ਗਏ ਸਨ ਤੇ ਉਹਨੂੰ ਫਿਰ ਜਦੋਂ ਬਾਹਰ ਕੱਢਣਾ ਕੀਤਾ ਮਹਾਰਾਜ ਨੇ ਉਹਨੂੰ ਕਿਹਾ ਸ਼ਾਹੂਕਾਰ ਨੂੰ ਕਿ ਭਾਈ ਤੂੰ ਰੱਖ ਲੈ ਇਹਨੂੰ ਪੁੱਤਰ ਦੇ ਵਾਂਗੂ ਪਾਲ ਉਹ ਫਿਰ ਪਿਆਰਿਓ ਕਹਿਣ ਲੱਗਾ ਕਿ ਮਹਾਰਾਜ ਮੈਂ ਇਕੱਲਾ ਇਹਨੂੰ ਕਿਸ ਤਰ੍ਹਾਂ ਹੀ ਕਰਾਂ ਉੱਥੇ ਉਹਨੇ ਕੋਈ ਗੱਲਬਾਤ ਹੋਈ ਤੇ ਫਿਰ ਮਾਤਾ ਜੀ ਨੇ ਕਿਹਾ ਸੇ ਮਹਾਰਾਜ ਜੀ ਨੇ ਉਹਨਾਂ ਦੇ ਹਵਾਲੇ ਕਰ ਦਿੱਤਾ ਕਿ ਭਾਈ ਇਹ ਬੱਚੇ ਦਾ ਲਾਲਣ ਪਾਲਣ ਤੁਸੀਂ ਕਰੋ ਮਾਤਾ ਜੀ ਨੇ ਉਹਨੂੰ ਜਦੋਂ ਪਾਲਿਆ ਤੇ ਉਹੀ ਪਿਆਰਿਓ ਪੁੱਤਰ ਦਾ ਜਿਹੜਾ ਪ੍ਰੇਮ ਮੋਹ ਜਿਹੜਾ ਜਾਗਰਤ ਹੋਇਆ ਤੇ ਉਹਨਾਂ ਨੇ ਉਹਦਾ ਨਾਮ ਜਿਹੜਾ ਅਜੀਤ ਸਿੰਘ ਰੱਖਣਾ ਕੀਤਾ ਤੇ ਇਹਨੂੰ ਇਤਿਹਾਸ ਦੇ ਵਿੱਚ ਨਿਖੇਧੀ ਕਰਨ ਦੇ ਲਈ ਪਾਲਿਤ ਪੁੱਤਰ ਪਾਲਿਤ ਅਜੀਤ ਸਿੰਘ ਕਰਕੇ ਅੱਗੇ ਵੀ ਕਈ ਵਾਰੀ ਇਹਦਾ ਨਾਮ ਪਾਲਿਤ ਅਜੀਤ ਸਿੰਘ ਕਰਕੇ ਆਇਆ ਮਹਾਰਾਜ ਨੇ ਕਿਹਾ ਵੀ ਸੀ ਕਿ ਦੇਖੋ ਮਾਤ ਸੁੰਦਰੀ ਜੀ ਨੂੰ ਕਿਹਾ ਕਿ ਇਹਦੇ ਨਾਲ ਜ਼ਿਆਦਾ ਪਿਆਰ ਨਾ ਕਰੋ ਮੋਹ ਨਾ ਪਾਇਓ ਜਿਸ ਤਰ੍ਹਾਂ ਆਮ ਗੁਰੂ ਘਰ ਦੇ ਵਿੱਚ ਕਈ ਬੱਚੇ ਆਪਾਂ ਇਹ ਕਰਦੇ ਨਾ ਗੁਰੂ ਘਰਾਂ ਦੇ ਵਿੱਚ ਹੁੰਦਾ ਹੀ ਪਿਆਰੀਓ ਯਤੀਮ ਖਾਨੇ ਵੀ ਹੁੰਦੇ ਗੁਰੂ ਘਰਾਂ ਦੇ ਤੇ ਉਹਨਾਂ ਬੱਚਿਆਂ ਨੂੰ ਪਾਲਿਆ ਜਾਂਦਾ ਲੇਕਿਨ ਇੱਕ ਬਹੁਤ ਜ਼ਿਆਦਾ ਪਿਆਰ ਕਰਨਾ ਅਤੇ ਕਹਿਣਾ ਕਿ ਇਹ ਜੀ ਮੇਰਾ ਅਜੀਤ ਸਿੰਘ ਹੈ ਮਹਾਰਾਜ ਨੇ ਉਸ ਵੇਲੇ ਵੀ ਕਿਹਾ ਸੀ ਕਿ ਭਾਈ ਅਜੀਤ ਸਿੰਘ ਦੀ ਕੋਈ ਬਰਾਬਰੀ ਨਹੀਂ ਕਰ ਸਕਦਾ ਪਰਮਾਤਮਾ ਜੇ ਚੌਦਾਂ ਤੇ ਚਾਰ ਦੇ ਵਿੱਚੋਂ ਏਕਤਾ ਰੱਖ ਲੈਂਦਾ ਇਹ ਤਾਂ ਵਿਧੀ ਦਾ ਵਿਧਾਨ ਸੀ ਤੇ ਤਾਂ ਕਰਕੇ ਮਹਾਰਾਜ ਜੀ ਨੇ ਕਿਹਾ ਸੀ ਕਿ ਭਾਈ ਇਹਦੇ ਨਾਲ ਬਹੁਤ ਜ਼ਿਆਦਾ ਪ੍ਰੇਮ ਮੋਹ ਨਾ ਪਾਉਣਾ ਕਰੋ ਫਿਰ ਵੀ ਰਹੋ ਵਿਚਾਰ ਸਾਧ ਸੰਗਤ ਜੀ ਮਾਤਾ ਜੀ ਨੇ ਆਪਣੇ ਪੁੱਤਰ ਦਾ ਨਾਮ ਅਜੀਤ ਸਿੰਘ ਦਾ ਰੂਪ ਕਰਕੇ ਉਹਨਾਂ ਨੂੰ ਪਾਲ ਪੋਸ ਕੇ ਵੱਡਾ ਕਰਨਾ ਕੀਤਾ ਇਹ ਉਹ ਅਜੀਤ ਸਿੰਘ ਦੀ ਗੱਲ ਚੱਲ ਰਹੀ ਹੈ ਬੜੇ ਪਿਆਰ ਦੇ ਨਾਲ ਉਹਨਾਂ ਨੂੰ ਪ੍ਰਸ਼ਾਦਾ ਪਾਣੀ ਛਕਾਉਂਦੇ ਹਨ ਤਰ੍ਹਾਂ ਤਰ੍ਹਾਂ ਦੇ ਵਸਤਰ ਆਦਿਕ ਅਜੀਤ ਪਾਲਿਤ ਅਜੀਤ ਸਿੰਘ ਦੇ ਲਈ ਤਿਆਰ ਕੀਤੇ ਜਾਂਦੇ
0: ਬਿਠਾਏ ਹੇਰ ਪਹਿਰਾਵੇ
1: ਤੇ ਉਹਨੂੰ ਆਪਣੇ ਕੋਲ ਬਿਠਾ ਕਰਕੇ ਉਹਨੂੰ ਵਧੀਆ ਤੋਂ ਵਧੀਆ ਵਸਤਰ ਪਾਉਂਦੇ ਹਨ ਜਿਸ ਤਰ੍ਹਾਂ ਆਪਣਾ ਸੱਕਾ ਬੱਚਾ ਹੁੰਦਾ ਤੇ ਉਹਨੂੰ ਆਪਣਾ ਹੀ ਬੱਚੇ ਦਾ ਇਹਨਾਂ ਨੇ ਗੋਦ ਵਿੱਚ ਲੈ ਲਿਆ ਸੀ ਮਹਾਰਾਜ ਨੇ ਇਨਕਾਰ ਵੀ ਕੀਤਾ ਲੇਕਿਨ ਕਹਿਣ ਲੱਗੇ ਮਹਾਰਾਜ ਤੇ ਆਪ ਜੀ ਤਾਂ ਜਾ ਰਹੇ ਹੋ ਆਪ ਜੀ ਮੈਨੂੰ ਨਾਲ ਨਹੀਂ ਲੈ ਕੇ ਜਾ ਰਹੇ ਤੇ ਆਪ ਜੀ ਹੁਣ ਅੱਗੇ ਦੱਖਣ ਦੇ ਵੱਲ ਚੱਲ ਜਾਣਾ ਹੈ ਮੈਂ ਕਿਹਦੇ ਆਸਰੇ ਮਹਾਰਾਜ ਆਪਣੀ ਜ਼ਿੰਦਗੀ ਕੱਟਾਂ ਕਿਉਂਕਿ ਮਾਂ ਨੂੰ ਪਿਆਰਿਓ ਕੋਈ ਵੀ ਇੱਕ ਬੀਬੀ ਜਿਹੜੀ ਹੈ ਉਹਦੇ ਆਸਰੇ ਹੁੰਦੇ ਹਨ ਬਚਪਨ ਦੇ ਵਿੱਚ ਬਾਪ ਉਹਦਾ ਆਸਰਾ ਹੁੰਦਾ ਜਵਾਨੀ ਦੇ ਵਿੱਚ ਪਤੀ ਹੁੰਦਾ ਜਦੋਂ ਪਤੀ ਚਲਾਣਾ ਕਰ ਜਾਵੇ ਉਹ ਮਾਵਾਂ ਫਿਰ ਬੱਚਿਆਂ ਦੇ ਆਸਰੇ ਦੇ ਉੱਤੇ ਟਿਕ ਜਾਂਦੀਆਂ ਵਚਨ ਕੀਤਾ ਮਹਾਰਾਜ ਹੁਣ ਆਪ ਜੀ ਵਿਛੋੜਾ ਦੇ ਕਰਕੇ ਜਾ ਰਹੇ ਹੋ ਖਬਰੇ ਕਦੇ ਮਿਲਣਾ ਕਿ ਨਹੀਂ ਮਿਲਣਾ ਪੁੱਤਰ ਵੀ ਨਹੀਂ ਹੈ ਮੇਰੇ ਸਾਹਿਬਜ਼ਾਦੇ ਸ਼ਹੀਦ ਹੋ ਗਏ ਮੈਂ ਆਪਣੀ ਜ਼ਿੰਦਗੀ ਕਿਸ ਤਰ੍ਹਾਂ ਕੱਟਾਂ ਮਹਾਰਾਜ ਮੇਰੇ ਅੰਦਰ ਦੀ ਮਮਤਾ ਮੈਂ ਕਿਹਦੇ ਉੱਤੇ ਉਂਡੇਲਣਾ ਕਰਾਂ ਤਾਂ ਕਰਕੇ ਉਹਨਾਂ ਨੇ ਫਿਰ ਅਜੀਤ ਸਿੰਘ ਨੂੰ ਪਾਲ ਪੋਸ ਕੇ ਉਹਨਾਂ ਨੇ ਵੱਡਾ ਕੀਤਾ ਆਪਣੇ ਪੁੱਤਰ ਦਾ ਦਰਜਾ ਦਿੱਤਾ
0: ਤੇ
1: ਮਾਤਾ ਜੀ ਫਿਰ ਸੋਨੇ ਦੇ ਗਹਿਣੇ ਆਦਿਕ ਵੀ ਉਹਦੇ ਲਈ ਬੜੇ ਕਢਾਉਂਦੇ ਹਨ
0: ਮੁਕਤਾ ਕਾਨਨ ਮਹਿ ਪਾਏ
1: ਮੁਕਤਾ ਭਾਵ ਕੇ ਮੋਤੀ ਆਦਿਕ ਲੈ ਕਰਕੇ

0: ਅਜੀਤ ਸਿੰਘ ਇਹੋ
1: ਤੇ ਬਸ ਉਹਨੂੰ ਵੇਖ ਕਰਕੇ ਪਿਆਰਿਓ ਉਹਦਾ ਚਿਹਰਾ ਮੂਹਰਾ ਵੀ ਦੇਖੋ ਭਾਵਨਾ ਇਹੋ ਜਿਹੀ ਸੀ ਮਾਤਾ ਜੀ ਦੀ ਉਹ ਅਜੀਤ ਸਿੰਘ ਦਾ ਚਿਹਰਾ ਮੂਹਰਾ ਵੀ ਜਿਹੜਾ ਅਜੀਤ ਸਿੰਘ ਬਾਬਾ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਵਰਗਾ ਉਹ ਨਜ਼ਰ ਆਉਂਦਾ ਸੀ
0: ਮੂਲ ਤੁਰੰਗਮ ਚੰਚਲ ਲੀ
1: ਜਦੋਂ ਥੋੜੇ ਕੋ ਵੱਡੇ ਹੋਏ ਤੇ ਬਹੁਤ ਪੈਸੇ ਖਰਚ ਕਰਕੇ ਨਾ ਵਧੀਆ ਘੋੜਾ

0: ਚੜ੍ਹਾਏ ਕਰਪੁਰ ਮਹਿ ਫੇਰ
1: ਤੇ ਉਹਨਾਂ ਨੂੰ ਫਿਰ ਕੀ ਕਰਦੇ ਹਨ, ਘੋੜੇ ਦੇ ਉੱਤੇ ਚੜਾ ਕਰਕੇ ਉਹਨਾਂ ਦਾ ਗੇੜਾ ਕਢਾਇਆ ਜਾਂਦਾ।
0: ਗੁਰੂ ਪੁੱਤਰ ਕਹੇ ਸਕਰੇ ਹੇ,
1: ਹੁਣ ਸਾਰੇ ਲੋਕ ਕੋਈ ਵੀ ਜਦੋਂ ਬੋਲਦੇ ਕਿ ਜੀ ਸੋਨੇ ਦੀ ਕਾਠੀ ਦੇ ਉੱਤੇ ਬੱਚਾ ਚੜਿਆ ਹੋਇਆ, ਅੱਗੇ ਪਿੱਛੇ 15-20 ਬੰਦੇ ਨਾਲ ਜਾ ਰਹੇ ਹਨ, ਕੋਈ ਵੀ ਨੋਟਿਸ ਕਰਦਾ, ਕੋਈ ਵੀ ਪੁੱਛਦਾ ਕੌਣ ਹੈ ਕੌਣ ਹੈ? ਤੇ ਯਾਦ ਰੱਖੋ ਪਿਆਰਿਓ, ਤੇ ਇਹ ਦੁਨੀਆ ਆਪਾਂ ਵੇਖ ਸਕਦੇ ਹਾਂ ਪੁਰਸ਼ ਪ੍ਰਧਾਨ ਦੁਨੀਆ ਹੈ। ਚਲੋ ਅੱਜ ਮਾਂ ਦਾ ਵੀ ਨਾਮ ਜਿਹੜਾ ਬੱਚਿਆਂ ਦੇ ਨਾਲ ਜੋੜਿਆ ਜਾਂਦਾ, ਲੇਕਿਨ ਜ਼ਿਆਦਾ ਕਰਕੇ ਨਾਮ ਬਾਪ ਦਾ ਜੁੜਦਾ। ਤੇ ਕਿਹਨੇ ਵੀ ਫਿਰ ਕਿਹਨੂੰ ਵੀ ਜਦੋਂ ਪੁੱਛੋ ਕਿ ਜੀ ਹਾਂਜੀ ਕਿਹਦਾ ਬੱਚਾ ਹੈ, ਅੱਜ ਵੀ ਦੇਖੋ ਕਿਹਨੇ ਇਹ ਨਹੀਂ ਕਹਿਣਾ ਜੀ ਇਹ ਫਲਾਣੀ ਦਾ ਬੱਚਾ ਹੈ, ਉਹ ਫਲਾਣੀ ਕੌਰ ਉਹਦੀ ਲੜਕੀ ਹੈ ਜਾਂ ਉਹਦਾ ਲੜਕਾ। ਲੇਕਿਨ ਜਦੋਂ ਵੀ ਬੱਚਿਆਂ ਦੀ ਪਹਿਚਾਣ ਹੁੰਦੀ ਨਾ ਬਾਪ ਕਰਕੇ ਹੁੰਦੀ ਹੈ, ਬਾਪ ਦਾ ਨਾਮ ਉਹਨੂੰ ਦਿੱਤਾ ਜਾਂਦਾ। ਮਾਤਾ ਜੀ ਨੇ ਪਿਆਰਿਓ ਦੇਖੋ ਇਹਨੂੰ ਗੋਦ ਵਿੱਚ ਲਿਆ, ਇਹਨੂੰ ਪਾਲ ਪੋਸ ਕੇ ਵੱਡਾ ਕੀਤਾ। ਇਹ ਮਾਤਾ ਜੀ ਦਾ ਨਾਮ ਥੋੜ੍ਹੀ ਦੇ ਸਕਦੇ, ਨਾਮ ਤਾਂ ਜਿਹੜਾ ਪਿਤਾ ਉਹਨਾਂ ਦੇ ਸਤਿਗੁਰੂ ਮਹਾਰਾਜ ਪਤੀ ਦਾ ਨਾਮ ਲੱਗਣਾ। ਤੇ ਲੋਕਾਂ ਨੇ ਫਿਰ ਕਹਿਣਾ ਸ਼ੁਰੂ ਕਰ ਦਿੱਤਾ ਜੀ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਲੜਕਾ ਹੈ, ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਸਪੁੱਤਰ ਅਜੀਤ ਸਿੰਘ ਹੈ।

0: ਏਤ ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥੇ ਉੱਤਰ ਐਨੇ ਮਾਤਾ ਸਾਹਿਬ ਦੇਵੀ ਸੁੰਦਰੀ ਪ੍ਰਸੰਗ ਵਰਣਨ ਨਾਮ ਪੰਚ ਦਸਮੋ ਅੰਸ਼।
1: ਇੱਥੇ ਇਸ ਅਧਿਆਇ ਦੀ ਸਮਾਪਤੀ ਤੇ ਅਗਲਾ ਅਧਿਆਇ ਉਹਦੀ ਆਰੰਭਤਾ ਹੋ ਰਹੀ ਹੈ ਜੀ।
0: ਦੋਹਰਾ ਗਾਥਾ ਅਬਚਲ ਨਗਰ ਕੀ ਸੁਨਹੋ ਸਿੱਖ ਮਨ ਲਾਏ।
1: ਕਬੀਰਾਜ ਜੀ ਦੱਸਦੇ ਕਿ ਹੇ ਸ਼ਰੋਤਾ ਜਣੋ, ਗੁਰੂ ਕੇ ਸਿੱਖੋ, ਕਥਾ ਨੂੰ ਸਰਵਣ ਕਰਨ ਵਾਲਿਓ, ਹੁਣ ਅਬਚਲ ਨਗਰ ਗੋਬਿੰਦ ਗੁਰੂ ਕਾ, ਇਹ ਅਬਚਲ ਨਗਰ ਦੀ ਕਥਾ ਜਿਹੜੀ ਹੈ, ਮੈਂ ਫਿਰ ਬੇਨਤੀ ਕਰ ਰਿਹਾ ਪਿਆਰਿਓ, ਜਿੰਨੇ ਪੁਰਾਤਨ ਸ਼ਰੋਤਾਂ ਦੇ ਵਿੱਚ ਅਬਚਲ ਨਗਰ ਹੀ ਆਇਆ, ਅਬਚਲ ਨਗਰ ਇਹ ਤਾਂ ਆਪਾਂ ਬਾਅਦ ਵਿੱਚ ਹਜ਼ੂਰ ਸਾਹਿਬ ਆਪਾਂ ਕਿਹਾ, ਅਸਲ ਦੇ ਵਿੱਚ ਨਾਮ ਜਿਹੜਾ ਨਾ ਜੋ ਹੁਕਮਨਾਮੇ ਦੇ ਵਿੱਚੋਂ ਪ੍ਰਗਟ ਹੋਇਆ ਅਬਚਲ ਨਗਰ ਹੈ। ਸੋ ਅਬਚਲ ਨਗਰ ਦੀ ਕਥਾ ਆਪ ਜੀ ਸਰਵਣ ਕਰਨਾ ਕਰੋ।
0: ਸਿੰਘ ਨਿਕਟ ਪ੍ਰਭ ਕੇ ਰਹੇ, ਇੱਕ ਆਵੇ ਇੱਕ ਜਾਏ।
1: ਕਈ ਗੁਰੂ ਕੇ ਸਿੰਘ ਨਾ ਮਹਾਰਾਜ ਜੀ ਦੇ ਕੋਲ ਰਹਿੰਦੇ, ਕੋਈ ਆਉਂਦਾ ਤੇ ਕੋਈ ਦਰਸ਼ਨ ਕਰਕੇ ਜਾ ਰਿਹਾ ਹੈ।
0: ਸ਼ਾਹੇ ਬਹਾਦਰ ਇੱਕ ਦਿਨਾ ਡਿਗ ਆਏ ਵਿਦਾਹਿਤ ਸ੍ਰੀ ਗੁਰਪਾਸੀ।
1: ਤੇ ਇੱਕ ਦਿਨ ਦੀ ਗੱਲ ਹੈ ਤੇ ਬਹਾਦਰ ਸ਼ਾਹ ਜਿਹੜਾ ਨਾ ਸਾਧ ਸੰਗਤ ਜੀ, ਉਹ ਇੱਕ ਦਿਨ ਨਾ ਸਤਿਗੁਰੂ ਮਹਾਰਾਜ

0: ਖਾਸ ਕਰਕੇ ਨਮਾਜ਼ ਉਹ ਇਹ ਪੜ੍ਹਦੇ ਨਾ ਜੋ ਉਹ ਮੌਲਵੀਆਂ ਦਾ ਕੰਮ ਹੁੰਦਾ, ਜੁਡੀਸ਼ਰੀ ਦਾ ਕੰਮ ਜਿਹੜਾ ਕਾਜ਼ੀ ਵੇਖਿਆ ਕਰਦੇ ਹਨ।
1: ਸੰਗ ਜ਼ੇਵਰ ਜ਼ੇਬ ਜ਼ਵਾਹਰ ਜ਼ਾਹਰ ਯੋਂ ਝਮਕੇ,
0: ਤੇ ਉਹ ਜਦੋਂ ਆਇਆ ਨਾ ਗੁਰੂ ਦਰਬਾਰ ਦੇ ਵਿੱਚ, ਉਹਨੇ ਅੱਗੇ ਪਿਆਰੇ ਉਹ ਮੁਹਿੰਮ ਦੇ ਵਿੱਚ ਜਾਣਾ ਸੀ, ਤੇ ਉਹਨੇ ਕਿਹਾ ਕਿ ਚਲੋ ਆਪਾਂ ਸਤਿਗੁਰੂ ਮਹਾਰਾਜ ਜੀ ਨੂੰ ਮਿਲ ਕੇ ਚੱਲਦੇ ਹਾਂ, ਤੇ ਉਹਦੇ ਗਹਿਣੇ ਗੱਟੇ ਜਿਹੜੇ ਹਨ ਬੜੇ ਪ੍ਰਭਾਵਸ਼ਾਲੀ ਹਨ, ਬਹੁਤ ਸੋਹਣੇ ਸੋਹਣੇ ਗਹਿਰੇ ਬਹੁਤ ਹੀਰੇ ਜਵਾਹਰਾਤ ਉਹਨੇ ਧਾਰਨ ਕਰਨੇ ਕੀਤੇ।
1: ਜੈਸੇ ਆਕਾਸ਼ੀ
0: ਇੰਜ ਲੱਗ ਰਿਹਾ

0: ਬਹੁਤ ਤਗੜਾ ਹੈ, ਇਹ ਨਾਲ ਸੂਰਮੇ ਉਹਦੇ ਨਾਲ ਹਨ, ਤਗੜੇ ਤਗੜੇ ਗੱਭਰੂ ਜਵਾਨ, ਹਿੰਦੁਸਤਾਨ ਦਾ ਬਾਦਸ਼ਾਹ ਹੈ, ਤੇ ਛੋਟੇ ਮਾੜੇ ਮੋਟੇ ਥੋੜੀ ਰਹਿ ਸਕਦੇ, ਬੜੇ ਤਗੜੇ ਬੜੇ ਗੱਭਰੂ ਜਵਾਨ ਸ਼ੈਲ ਸ਼ਬੀਲੇ ਉਹਦੇ ਨਾਲ ਅੰਗ ਰਕਸ਼ਕ ਬਣ ਕੇ ਰਹਿ ਰਹੇ ਹਨ।
1: ਆਥਨ ਬੰਦ ਕਰੀ ਅਭਿਬੰਦ,
0: ਆ ਕਰਕੇ ਪਿਆਰਿਓ ਇਹਨਾਂ ਨੇ ਕੀ ਕਰਨਾ ਕੀਤਾ, ਹੱਥਾਂ ਦੇ ਨਾਲ ਹੱਥ ਜੋੜ ਕੇ ਅਭਿਬੰਦਨਾ ਕੀਤੀ।
1: ਔਰੰਗ ਨੰਦਨ ਬੈਠ ਗਯੋ,
0: ਔਰੰਗਜ਼ੇਬ ਦਾ ਨੰਦਨ ਉਹਦਾ ਲੜਕਾ, ਇਹਦਾ ਮਤਲਬ ਬਹਾਦਰ ਸ਼ਾਹ ਜਿਹੜਾ ਹੈ ਉਹ ਮਹਾਰਾਜੀ ਦੇ ਕੋਲ ਆ ਕਰਕੇ ਬੈਠ ਗਿਆ। ਇਹਦੇ ਨਾਲ ਦੇਖੋ ਸਾਧ ਸੰਗਤ ਜੀ ਨੇ ਤੇ ਸਾਨੂੰ ਦੇਖੋ ਕਈ ਸਿੱਖਿਆ ਲੈਣੀ ਚਾਹੀਦੀ ਹੈ, ਨੀਤੀ ਦੇ ਨਾਲ ਵੀ ਆਪਾਂ ਇਹ ਸਿੱਖਿਆ ਆਪਣੇ ਅੰਦਰ ਧਾਰਨ ਕਰ ਸਕਦੇ ਹਾਂ। ਕਿਉਂਕਿ ਵੇਖਿਆ ਜਾਵੇ ਔਰੰਗਜ਼ੇਬ ਜਿਹੜਾ ਨਾ ਪਿਆਰਿਓ, ਇਹਨੇ ਬਹੁਤ ਖੁਰਾਫਾਤ ਬਹੁਤ ਜ਼ਿਆਦਾ ਗੁਰੂ ਘਰ ਦੇ ਨਾਲ ਵੈਰ ਕਰਨਾ ਕੀਤਾ, ਮਹਾਰਾਜ ਜੀ ਨੂੰ ਸ਼ਹੀਦ ਕੀਤਾ। ਅੱਠਵੇਂ ਪਾਤਸ਼ਾਹ ਜੀ ਮਹਾਰਾਜ ਜੀ ਵੀ ਇਸ ਪਾਪੀ ਕਰਕੇ ਹੀ ਜੋਤੀ ਜੋਤ ਸਮਾਏ। ਨੌਵੇਂ ਪਾਤਸ਼ਾਹ ਜੀ ਮਹਾਰਾਜ ਸਾਹਿਬਜ਼ਾਦਿਆਂ ਦੇ ਸ਼ਹਾਦਤ ਦੇ ਵਿੱਚ ਵੀ ਇਹਨੇ ਰੋਲ ਨਿਭਾਇਆ, ਅਣਗਿਣਤ ਸਿੱਖਾਂ ਦਾ ਤੇ ਸਿੰਘਾਂ ਦਾ ਸਰਵਨਾਸ਼ ਕਰਨ ਦੇ ਵਿੱਚ ਇਹਨੇ ਅਹਿਮ ਰੋਲ ਨਿਭਾਉਣਾ ਕੀਤਾ। ਭਾਵ ਕਿ ਔਰੰਗਜ਼ੇਬ ਦਾ ਜਿਹੜਾ ਹੈ ਸਿੱਖਾਂ ਦੇ ਨਾਲ, ਗੁਰੂ ਸਾਹਿਬ ਜੀ ਦੇ ਨਾਲ ਕਹਿ ਸਕਦੇ ਹਾਂ ਸਿਰ ਵੱਡਵਾਂ ਵੈਰ ਹੈ, ਲੇਕਿਨ ਉਹੀ ਪਿਆਰਿਓ ਔਰੰਗਜ਼ੇਬ ਕਦੇ ਇਹਦੀ ਆਪ ਜੀ ਵਿਚਾਰ ਕਰੋ, ਨੀਤੀ ਦੇ ਨਾਲ ਵਿਚਾਰ ਕਰਨਾ ਚਾਹੀਦਾ। ਉਹੀ ਔਰੰਗਜ਼ੇਬ ਉਹਦਾ ਲੜਕਾ ਜਿਹੜਾ ਬਹਾਦਰ ਸ਼ਾਹ, ਜਦੋਂ ਮਹਾਰਾਜ ਜੀ ਦੀ ਸ਼ਰਨਾਗਤ ਆਇਆ, ਮਹਾਰਾਜ ਇਹਦੇ ਕੋਲ ਨਹੀਂ ਗਏ, ਇਹ ਮਹਾਰਾਜ ਜੀ ਦੇ ਕੋਲ ਆਇਆ, ਤੇ ਖਾਸ ਕਰਕੇ ਭਾਈ ਨੰਦ ਲਾਲ ਜੀ ਦੇ ਮਾਰਫਤ ਇਹ ਆਇਆ, ਬੇਨਤੀਆਂ ਕੀਤੀਆਂ। ਮਹਾਰਾਜ ਜੀ ਨੇ ਪਿਆਰਿਓ ਦੇਖੋ ਜੋ ਸ਼ਰਨ ਆਵੇ ਤਿਸ ਕੰਠ ਲਾਵੇ, ਤੇ ਉਹਨੂੰ ਆਪਣੀ ਸ਼ਰਨ ਵਿੱਚ ਲੈ ਲਿਆ। ਤੇ ਉਤੋਂ ਫਿਰ ਕਿਉਂਕਿ ਬਾਦਸ਼ਾਹ ਹੈ, ਜੋ ਕੰਮ ਪਿਆਰਿਓ ਕੋਈ ਆਮ ਬੰਦਾ ਨਹੀਂ ਕਰ ਸਕਦਾ, ਵੱਡੇ ਲੋਕ ਇਸ਼ਾਰੇ ਦੇ ਵਿੱਚ ਹੀ ਕਰ ਜਾਂਦੇ। ਮਹਾਰਾਜ ਨੇ ਤਾਂ ਹੀ ਤਾਂ ਕਿਹਾ ਨਾ ਬਹਾਦਰ ਸ਼ਾਹ, ਬਹਾਦਰ ਸ਼ਾਹ ਦਾ ਬਾਦਸ਼ਾਹ ਦਾ ਮੂੰਹ ਹੀ ਕਰਾਮਾਤ ਹੈ, ਜੋ ਉਹਦੇ ਮੂੰਹੋਂ ਬਚਨ ਨਿਕਲ ਜਾਵੇ ਉਹ ਤਤਕਾਲ ਪੂਰਾ ਹੋ ਜਾਂਦਾ। ਸੋ ਇਸ ਤਰ੍ਹਾਂ ਦੇਖੋ ਜਦੋਂ ਆਇਆ ਮਹਾਰਾਜ ਜੀ ਨੇ ਉਹਨੂੰ ਕਿਹਾ ਕਿ ਇਹ ਕੰਮ ਲੈਣਾ ਭਾਈ ਤੇਰ ਤੋਂ, ਇਹ ਸੇਵਾ ਲੈਣੀ ਹੈ, ਪਾਪੀਆਂ ਨੂੰ ਇਹ ਕਰਨਾ ਉਹ ਕਰਨਾ, ਉਹ ਮੰਨ ਗਿਆ। ਤੇ ਆ ਕਰਕੇ ਮਹਾਰਾਜ ਜੀ ਦੇ ਨਾਲ ਰਸ ਵੀ ਰੱਖਿਆ ਤੇ ਗੁਰੂ ਮਹਾਰਾਜ ਜੀ ਦੇ ਨਾਲ ਵੀ ਰਿਹਾ, ਮਹਾਰਾਜ ਜੀ ਨੇ ਉਹਦੇ ਨਾਲ ਰਹੇ, ਉਹਦੇ ਕੋਲ ਆਪ ਚੱਲ

0: ਇੱਥੇ ਸੱਚਖੰਡ ਹਜ਼ੂਰ ਸਾਹਿਬ ਇਹ ਧਰਤੀ ਤੇ ਵੀ ਬਾਮਨਵਾੜੇ ਤੇ ਵੀ ਬਹੁਤ ਅਸਥਾਨਾਂ ਦੇ ਉੱਤੇ ਨਾ ਬਾਦਸ਼ਾਹ ਦੇ ਨਾਲ ਮੁਲਾਕਾਤਾਂ ਹੋਈਆਂ। ਕਿਉਂਕਿ ਜੇ ਮਹਾਰਾਜ ਕੋਈ ਬੋਲੇ ਕਿ ਜੀ ਮਹਾਰਾਜ ਨੂੰ ਕੀ ਲੋੜ ਹੈ, ਜੀ ਮਹਾਰਾਜ ਜੀ ਕਿਉਂ ਗਏ ਬਾਦਸ਼ਾਹ ਦੇ ਕੋਲ, ਉਹ ਕਿਉਂ ਆਇਆ। ਇਹ ਪਿਆਰਿਓ ਸੰਸਾਰ ਦੇ ਵਿੱਚ ਚੱਲਣਾ ਹੀ ਪੈਂਦਾ ਹੈ। ਜੇ ਆਪਾਂ ਬੋਲੀਏ ਕਿ ਨਹੀਂ ਜੀ ਮਹਾਰਾਜ ਜੀ ਕਿਉਂ ਗਏ, ਉਹ ਕਿਉਂ ਆਇਆ ਮਹਾਰਾਜ ਜੀ ਦੇ ਕੋਲ, ਇਹ ਸਾਂਝਾ ਦਰ ਹੈ। ਅਤੇ ਇਹਦੇ ਵਿੱਚ ਨਾ ਕੋਈ ਆਪਣੇ ਸਵਾਰਥ ਦੇ ਲਈ, ਹਾਂ ਕੋਈ ਵਿਅਕਤੀ ਆਪਣੇ ਨਿੱਜੀ ਸਵਾਰਥ, ਆਪਣੀ ਨਿੱਜੀ ਕੋਈ ਜ਼ਮੀਨ ਜਾਇਦਾਦ ਪ੍ਰੋਪਰਟੀ ਨੂੰ ਬਣਾਉਣ ਦੇ ਲਈ ਅਤੇ ਕੁਛ ਗਲਤ ਕੰਮ ਕਰਨ ਦੇ ਲਈ ਜਾਂਦਾ ਅਤੇ ਉਹ ਦੇਣਦਾਰ ਹੈ, ਲੇਕਿਨ ਪਿਆਰੇ ਉਹ ਪੰਥ ਦੇ ਵਾਧੇ ਦੇ ਲਈ ਅਤੇ ਸਾਨੂੰ ਜਾਣਾ ਵੀ ਪੈਂਦਾ। ਮੈਂ ਇੱਕ ਬੇਨਤੀ ਕਰਾਂ, ਕਈ ਵਾਰੀ ਨਾ ਕਈ ਇਹੋ ਜਿਹੇ ਮਸਲੇ ਹੁੰਦੇ ਹਨ, ਉਹਨਾਂ ਸਰਕਾਰੀ ਦਰਬਾਰੀ ਅਧਿਕਾਰੀਆਂ ਦੇ ਕੋਲ, ਮੰਤਰੀਆਂ ਕੋਲ ਜਾਣਾ ਪੈਂਦਾ ਹੈ। ਜੇ ਆਪਾਂ ਬੋਲੀਏ ਜੀ ਜਾਣਾ ਨਹੀਂ ਤਾਂ ਪਿਆਰੇ ਉਹ ਗੱਲ ਥੋੜ੍ਹੀ ਬਣਨੀ ਹੈ, ਜਾਣਾ ਪਵੇਗਾ, ਉਹ ਵੀ ਆਉਣਗੇ ਅਤੇ ਗੱਲਬਾਤ ਪਿਆਰੇ ਉਹ ਇਹ ਚੱਲਦੀ ਰਹਿਣੀ ਚਾਹੀਦੀ ਹੈ। ਜੇ ਆਪਾਂ ਬੋਲਾਂਗੇ ਜੀ ਸਾਨੂੰ ਕੀ ਲੈਣ ਦੇਣਾ, ਹੁਣ ਮਹਾਰਾਜ ਜੀ ਦਾ ਹੀ ਦੇਖੋ ਨਾ ਪਿਆਰਿਓ, ਇਤਿਹਾਸ ਸਾਨੂੰ ਸਿੱਖਿਆ ਦਿੰਦਾ, ਮਹਾਰਾਜ ਜੀ ਵੀ ਗਏ, ਉਹ ਵੀ ਚੱਲ ਕਰਕੇ ਆਇਆ। ਜੇ ਇਹੋ ਜਿਹੀ ਭਾਵਨਾ ਹੁੰਦੀ ਕਿ ਇਹਦਾ ਬਾਪ ਸਭ ਤੋਂ ਵੱਡਾ ਸਿੱਖਾਂ ਦਾ ਦੁਸ਼ਮਣ, ਉਹਦੇ ਨਾਲ ਇੰਨੀ ਨਫ਼ਰਤ ਸੀ ਗੁਰੂ ਘਰ ਦੇ ਨਾਲ, ਗੁਰੂ ਮਹਾਰਾਜ ਜੀ ਨਫ਼ਰਤ ਹੀ ਕਰਦੇ ਸੀ ਨਾ, ਉਹਦੇ ਨਾਲ ਥੋੜ੍ਹੀ ਪਿਆਰ ਕੀਤਾ। ਲੇਕਿਨ ਉਹਦਾ ਲੜਕਾ ਜਦੋਂ ਸਿੱਧੇ ਰਸਤੇ ਪੈ ਗਿਆ, ਮਹਾਰਾਜ ਜੀ ਨੇ ਉਹਨੂੰ ਆਪਣੇ ਨਾਲ ਬਿਠਾਇਆ, ਉਹਨੂੰ ਆਪਣੇ ਛਾਤੀ ਦੇ ਨਾਲ ਲਾਇਆ। ਇਹੀ ਪਿਆਰਿਓ ਗੁਰੂ ਘਰ ਦੀ ਵਡਿਆਈ ਹੈ। ਇਸ ਕਰਕੇ ਨਾ ਪਿਆਰਿਓ ਕਦੇ ਇਹਨਾਂ ਚੀਜ਼ਾਂ ਨੂੰ ਵੇਖ ਕਰਕੇ ਇਹ ਮਨ ਦੇ ਵਿੱਚ ਇਹ ਨਹੀਂ ਕਰਨਾ ਚਾਹੀਦਾ ਕਿ ਆਹ ਕਿਉਂ ਉਹ ਕਿਉਂ ਕਰਕੇ। ਮੈਂ ਬੇਨਤੀ ਕਰਾਂ ਪਿਆਰਿਓ ਕਿ ਹੁਣ ਦੀ ਮੈਂ ਚਲੋ ਆਪ ਜੀ ਨੂੰ ਇੱਕ ਦ੍ਰਿਸ਼ਟਾਂਤ ਦਵਾਂ ਕਿ ਵਕਤ ਦੀ ਕੋਈ ਪ੍ਰਧਾਨ ਮੰਤਰੀ ਬੀਬੀ ਨੇ ਦੇਖੋ ਕੀ ਕੀਤਾ ਸੀ, ਗੁਰੂ ਘਰ ਦੇ ਨਾਲ ਮੱਥਾ ਲਾਇਆ, ਉਹਦਾ ਖਾਲਸੇ ਨੇ ਮੱਥਾ ਹੀ ਪਿਆਰ ਉਹਦਾ ਖਤਮ ਹੀ ਕਰ ਦਿੱਤਾ, ਗੱਡੀ ਚਾੜ ਦਿੱਤੀ, ਉਹ ਪਾਪੜ ਨੂੰ ਸਜ਼ਾ ਮਿਲ ਗਈ। ਫਿਰ ਉਹ ਤੋਂ ਬਾਅਦ ਪਿਆਰਿਓ ਉਹਦੇ ਪੋਤਰੇ ਜਾਂ ਉਹਦੇ ਅੱਗੇ ਜਿਹੜੇ ਵੰਸ਼ਜ ਸੀ, ਵੰਸ਼ਜ ਜੋ ਹਨ ਅੱਜ ਵੀ ਜਦੋਂ ਗੁਰੂ ਘਰ ਦੇ ਵਿੱਚ ਨਤਮਸਤਕ ਹੋਣ ਦੇ ਲਈ ਆਉਂਦੇ, ਉਹ ਦਰਬਾਰ ਸਾਹਿਬ ਜਾਂਦੇ, ਉੱਥੇ ਸੇਵਾ ਕਰਦੇ ਅਤੇ ਕੋਈ ਰੋਕ ਟੋਕ ਨਹੀਂ ਕਰਦਾ। ਕੋਈ ਇਹ ਨਹੀਂ ਕਹਿੰਦਾ ਕਿ ਜਾ ਬੇਈਮਾਨਾ, ਤੇਰੀ ਦਾਦੀ ਨੇ ਤਾਂ ਇਹ ਕੀਤਾ, ਤੇਰੇ ਬਾਪ ਨੇ ਇਹ ਕੀਤਾ, ਤੂੰ ਕਿਉਂ ਆ ਰਿਹਾ। ਇਹ ਦਰ ਪਿਆਰਿਓ ਖੁੱਲ੍ਹਾ ਹੈ। ਹਾਂ ਜਿਹੜਾ ਚੜ੍ਹ ਕੇ ਆਉਂਦਾ ਖਾਲਸਾ ਝਾੜ ਕੇ ਭੇਜਦਾ, ਜਿਹੜਾ ਪਿਆਰ ਦੇ ਨਾਲ ਆਉਂਦਾ ਉਹਨੂੰ ਆਪਣੇ ਨਾਲ ਬਿਠਾ ਕੇ ਪ੍ਰਸ਼ਾਦਾ ਛਕਾਉਂਦਾ ਹੈ। ਇਹ ਗੁਰੂ ਘਰ ਦੀ ਪਿਆਰਿਓ ਕਿੰਨੀ ਵੱਡੀ ਵਡਿਆਈ ਹੈ। ਇਸ ਤਰ੍ਹਾਂ ਬਾਦਸ਼ਾਹ ਖੁਦ ਮਹਾਰਾਜ ਜੀ ਦੇ ਕੋਲ ਚੱਲ ਕੇ ਆ ਰਿਹਾ ਅਤੇ ਗੁਰੂ ਮਹਾਰਾਜ ਜੀ ਨੇ ਉਹਦੇ ਨਾਲ ਰਾਬਤਾ ਰੱਖਿਆ, ਗੱਲਬਾਤ ਕੀਤੀ। ਕਰਨੀ ਪਵੇਗੀ ਪਿਆਰਿਓ, ਜੇ ਪੰਥ ਦਾ ਵਾਅਦਾ ਕਰਨਾ ਆਪਾਂ ਅੱਗੇ ਵਧਣਾ, ਨਾ ਸਾਰਿਆਂ ਨੂੰ ਨਾਲ ਲੈ ਕੇ ਚੱਲਣਾ ਪਵੇਗਾ।
1: ਕੈ ਸਨਮਾਨ ਬਖਾਨਤ ਸ੍ਰੀ ਗੁਰੂ
0: ਤੇ ਸਤਿਗੁਰੂ ਮਹਾਰਾਜ ਜੀ ਨੇ ਉਹਦਾ ਦੇਖੋ ਬਾਦਸ਼ਾਹ ਹੈ ਪਿਆਰਿਓ, ਕੋਈ ਆਮ ਬੰਦਾ ਨਹੀਂ, ਖੁਦ ਗੁਰੂ ਮਹਾਰਾਜ ਜੀ ਨੇ ਉਹਦਾ ਬੜਾ ਮਾਨ ਕੀਤਾ, ਬੜਾ ਸਨਮਾਨ ਕਰਨਾ ਕੀਤਾ।
1: ਸ਼ਾਹ ਕਹੋ ਸ਼ੁਭ ਰਾਜ ਥਯੋ
0: ਤੇ ਸ਼ਾਹ ਕਹੋ ਸ਼ੁਭ ਰਾਜ ਥਯੋ ਤੇ ਮਹਾਰਾਜ ਨੇ ਕਿਹਾ ਕਿ ਆਓ ਬਾਦਸ਼ਾਹ, ਰਾਜ ਪਾਠ ਤੇਰਾ ਠੀਕ ਠਾਕ ਚੱਲ ਰਿਹਾ, ਵਧੀਆ ਪ੍ਰਬੰਧ ਚੱਲ

0: ਪਹਿਲਾਂ ਵੀ ਬੇਨਤੀ ਕੀਤੀ ਸੀ ਇਹ ਕੀ ਕਰਦੇ ਪੂਰੇ ਇਲਾਕੇ ਦੇ ਵਿੱਚ ਗੇੜਾ ਕੱਢ ਕੇ ਸਾਰਿਆਂ ਨੂੰ ਆਪਣੇ ਜ਼ੇਰ ਦੇ ਵਿੱਚ ਕਰਨਾ ਜਿਹੜਾ ਇਹਨਾਂ ਦੀ ਅਧੀਨਗੀ ਕਬੂਲ ਨਹੀਂ ਕਰਦਾ ਉਹਦੇ ਨਾਲ ਜੰਗ ਕਰਦੇ ਤੇ ਇਹਨੂੰ ਬਾਗੀ ਤੇ ਕਈ ਇਹ ਤੋਂ ਬਹਾਦਰ ਸ਼ਾਹ ਤੋਂ ਵੀ ਬਾਗੀ ਹੋ ਗਏ। ਮਹਾਰਾਜ ਨੇ ਕਿਹਾ ਕਿ ਸਾਰੇ ਮਵਾਸੀ ਬਾਗੀ ਜਿਹੜੇ ਹਨ ਉਹਨਾਂ ਨੂੰ ਸਾਧਿਆ ਕਿ ਨਹੀਂ ਸਾਧਿਆ।
1: ਦੱਖਣ ਆਏ ਸਮਾਨ ਭਇਓ,
0: ਵਿਸ਼ੇਸ਼ ਕਰਕੇ ਪਿਆਰਿਓ ਆ ਦੱਖਣ ਦਾ ਇਲਾਕਾ ਜਿਹੜਾ ਹੈ ਇਹ ਮਰਹੱਟਿਆਂ ਦਾ ਇਲਾਕਾ ਸੀ ਤੇ ਯਾਦ ਰੱਖੋ ਉਹਨਾਂ ਨੇ ਬਗਾਵਤ ਕਰਨੀ ਕੀਤੀ ਸੀ। ਉਹਨਾਂ ਨੇ ਇਹੋ ਜਿਹੀ ਬਗਾਵਤ ਕੀਤੀ ਤੇ ਇੱਕ ਤਾਂ ਦੱਖਣ ਤੇ ਇਹ ਮਰਹੱਟਿਆਂ ਨੇ ਤੇ ਉਸ ਤੋਂ ਬਾਅਦ ਪਿਆਰਿਓ ਹੈਦਰਾਬਾਦ ਤੇ ਗੋਲਕੁੰਡਾ ਇਹਨਾਂ ਨੇ ਵੀ ਪਿਆਰਿਓ ਗੋਲਕੁੰਡਾ ਹੈਦਰਾਬਾਦ ਪਹਿਲੇ ਗੋਲਕੁੰਡਾ ਬੋਲਦੇ ਫਿਰ ਹੈਦਰਾਬਾਦ ਰਿਆਸਤ ਬਣੀ ਤੇ ਇਹਨਾਂ ਨੇ ਵੀ ਬਗਾਵਤ ਕਰ ਦਿੱਤੀ ਸੀ। ਸੋ ਮਹਾਰਾਜ ਜੀ ਨੇ ਉਹਨੂੰ ਪੁੱਛਿਆ ਕਿ ਇਹ ਖਾਸ ਕਰਕੇ ਇਹ ਬਗਾਵਤ ਨੂੰ ਦਬਾਉਣ ਦੇ ਲਈ ਇਸ ਪਾਸੇ ਆਇਆ ਸੀ ਤੇ ਮਹਾਰਾਜ ਜੀ ਨੇ ਪੁੱਛਿਆ ਕਿ ਭਾਈ ਇਹ ਇਹਨਾਂ ਦੀ ਬਗਾਵਤ ਨੂੰ ਠੱਲ ਪਾਇਆ ਕਿ ਨਹੀਂ ਪਾਇਆ।
1: ਮਨੋਰਥ ਔਰ ਹਿਰਦੇ,
0: ਹੁਣ ਤੇਰੇ ਮਨ ਦੇ ਵਿੱਚ ਔਰ ਕੀ ਮਨੋਰਥ ਰਹਿ ਗਿਆ?
1: ਹੋਰ ਪਿਤਾ ਸਮਜ਼ੇਰ ਕਯੋ,
0: ਹੁਣ ਤੇਰੇ ਬਾਪ ਦੇ ਵਾਂਗੂ ਚੱਲ ਤੇਰਾ ਵੀ ਰਾਜਪਾਠ ਜਿਹੜਾ ਕਾਇਮ ਦਾਇਮ ਹੋ ਗਿਆ ਹੈ।
1: ਸ੍ਰੀ ਗੁਰੂ ਰਾਵਰ ਕੀ ਕਰੁਣਾ,
0: ਉਸ ਵੇਲੇ ਬਾਦਸ਼ਾਹ ਦੇਖੋ ਬਚਨ ਕਰਦਾ ਕਿ ਸਤਿਗੁਰੂ ਮਹਾਰਾਜ ਇਹ ਆਪ ਜੀ ਦੀ ਕਿਰਪਾ ਹੈ। ਹੁਣ ਪਿਆਰਿਓ ਮੈਂ ਔਰ ਇੱਕ ਬੇਨਤੀ ਕਰਾਂ ਪਿਆਰਿਓ, ਦੇਖੋ ਇਹ ਨੀਤੀਗਤ ਕਿਸ ਤਰ੍ਹਾਂ ਗੁਰੂ ਮਹਾਰਾਜ ਜੀ ਵੀ ਦੇਖੋ ਨੀਤੀ ਦੇ ਨਾਲ ਚੱਲ ਰਹੇ ਹਨ। ਬਹਾਦਰ ਸ਼ਾਹ ਨੂੰ ਕਿਹਾ ਸੀ ਕਿ ਭਾਈ ਤੂੰ ਇਹ ਵਜ਼ੀਰ ਖਾਨ ਆਦਿਕ ਦਾ ਸੌਦਾ ਲਾ, ਇਹਨਾਂ ਨੂੰ ਗੱਦੀਆਂ ਤੋਂ ਲਾ, ਸਜਾਵਾਂ ਦੇ। ਇਹਨੇ ਨਹੀਂ ਮੰਨਿਆ ਤੇ ਗੁਰੂ ਮਹਾਰਾਜ ਜੀ ਨੇ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਪਿਆਰਿਓ ਇੱਥੋਂ ਤੋਰ ਦਿੱਤਾ ਥਾਪੜਾ ਦੇ ਕਰਕੇ, ਜਾਓ ਜਾ ਕਰਕੇ ਇਹਨਾਂ ਪਾਪੀਆਂ ਦਾ ਸੌਦਾ ਲਾਓ। ਫਿਰ ਦੂਜੇ ਪਾਸੇ ਉਹਨੂੰ ਮੁੱਖ ਨਹੀਂ ਲਾਇਆ, ਫਿਰ ਉਹ ਦੇਖੋ ਮਹਾਰਾਜ ਜੀ ਦੇ ਕੋਲ ਆਇਆ। ਮਹਾਰਾਜ ਜੀ ਨੇ ਉਹਨੂੰ ਇਹ ਨਹੀਂ ਕਿਹਾ ਕਿ ਜਾ ਬੇਈਮਾਨਾ ਤੂੰ ਨੇ ਕੰਮ ਨਹੀਂ ਕੀਤਾ, ਅਸੀਂ ਬੰਦੇ ਨੂੰ ਭੇਜਿਆ ਆਪਣੇ ਤੇਰੇ ਨਾਲ ਇਹ ਨਹੀਂ ਕਰਨਾ ਇਹਦੇ ਨਾਲ ਵੀ, ਕਿਉਂਕਿ ਜਿਹੜਾ ਚੱਲ ਕੇ ਆਇਆ ਨਾ ਪਿਆਰਿਓ ਉਹਦਾ ਤਾਂ ਗੁਰੂ ਘਰ ਦਾ ਬਿਰਦਾ, ਜੋ ਸ਼ਰਨ ਆਵੇ ਤਿਸ ਕੰਠ ਲਾਵੇ। ਇੱਕ ਪਾਸੇ ਦੇਖੋ ਇਹਦੀਆਂ ਹੀ ਜੜ੍ਹਾਂ, ਇਹਦੀਆਂ ਜੜ੍ਹਾਂ ਪੁੱਟਣ ਦੇ ਲਈ, ਕਿਉਂਕਿ ਇਹ ਵੱਡਾ ਹੈ, ਇਹ ਕੇਂਦਰ ਦੇ ਵਿੱਚ ਬੈਠਿਆ ਹੋਇਆ, ਇਹਦੇ ਅਧੀਨ ਹੀ ਜਿਹੜਾ ਤੇ ਜ਼ਬਰਦਸਤ ਖਾਨ ਸੀ ਤੇ ਨਾਲ ਵਜ਼ੀਰ ਖਾਨ ਹੋ ਗਿਆ, ਸੂਬਾ ਸਰਹੰਦ, ਸੂਬਾ ਲਾਹੌਰ ਹੋ ਗਿਆ, ਸੂਬਾ ਇਹ ਜਿਹੜਾ ਹੈ ਜਲੰਧਰ ਹੋ ਗਿਆ, ਇਹ ਇਹਦੇ ਹੀ ਸੂਬੇਦਾਰ ਸਨ। ਉਹਨਾਂ ਦਾ ਸੌਦਾ ਲਾਉਣ ਦੇ ਲਈ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਭੇਜਿਆ, ਉਹ ਉਸ ਪਾਸੇ ਨਿਕਲ ਗਏ। ਹੁਣ ਇਹ ਜਦੋਂ ਐਂਦੀ ਆਇਆ ਮਹਾਰਾਜ ਜੀ ਦੇ ਕੋਲ, ਮਹਾਰਾਜ ਜੀ ਨੇ ਇਹ ਆਇਆ ਸੀ ਤੇ ਇਹਦੇ ਨਾਲ ਵੀ ਰਾਸ ਰੱਖਿਆ, ਇਹ ਨਹੀਂ ਕਿਹਾ ਕਿ ਚੱਲ ਭਾਈ ਹੁਣ ਤੇਰੀ ਮੇਰੀ ਦੁਸ਼ਮਣੀ ਕਰਕੇ।
1: ਦਾਤ ਦਈ ਪਦਸ਼ਾਹਤ ਸਾਰੀ,
0: ਤੇ ਕਿਹਾ ਮਹਾਰਾਜ ਜੀ ਨੇ ਕਿ ਦੇਖ ਭਾਈ ਵਾਹਿਗੁਰੂ ਨੇ ਕਿਰਪਾ ਕੀਤੀ, ਤੈਨੂੰ ਬਾਦਸ਼ਾਹਤ ਪ੍ਰਾਪਤ ਹੋਈ ਹੈ,
1: ਕੌਣ ਸਕੇ ਅਰ ਮਾਰ ਲਈਏ ਅਰ,
0: ਹੁਣ ਤੂੰ ਖੁਦ ਵੇਖ ਕੌਣ ਸਕੇ ਅਰ, ਤੇਰੇ ਅੱਗੇ ਕੌਣ ਅੜ ਸਕਦਾ, ਤੂੰ ਨੇ ਤਾਂ ਵੈਰੀਆਂ ਦਾ ਖਾਤਮਾ ਕਰ ਲਿਆ,
1: ਸੈਨ ਫਿਰ ਜਿਤ ਹੂੰ ਕਿਤ ਭਾਰੀ,
0: ਹੁਣ ਹਰ ਪਾਸੇ ਤੇਰੀਆਂ ਫੌਜਾਂ ਵਿਚਰ ਰਹੀਆਂ ਹਨ,
1: ਦੱਖਣ ਦੇਸ਼ ਅਸ਼ੇਸ਼ ਲਈ,
0: ਹੁਣ ਇਹ ਦੱਖਣ ਦਾ ਇਲਾਕਾ ਵੀ ਤੂੰ ਹੁਣ ਕੰਟਰੋਲ ਦੇ ਵਿੱਚ ਲੈ ਰਿਹਾ,
1: ਦਿਨ ਕੇ ਤਿਕ ਔਰ ਅਗਾਰੀ,
0: ਤੇ ਬਸ ਹਾਂ ਦਿਨ ਭਾਵ ਕੇ ਹੁਣ ਇੱਥੇ ਔਰ ਕਿੰਨਾ ਕੁ ਸਮਾਂ ਤੂੰ ਰਹਿਣਾ ਚਾਹੁੰਦਾ,
1: ਫਿਰ ਚਲੋ ਦਿੱਲੀ ਪੁਰ ਕੋ।
0: ਇਹਨੇ ਕਿਹਾ ਕਿ ਸਤਿਗੁਰੂ ਮਹਾਰਾਜ ਥੋੜਾ ਕੁ ਕੰਮ ਜਿਹੜਾ ਨਾ ਉਹ ਰਹਿੰਦਾ ਹੈ, ਹੁਣ ਇਸ ਤੋਂ ਅੱਗੇ ਇਹ ਹੈਦਰਾਬਾਦ ਦਾ ਇਲਾਕਾ ਜਿਹੜਾ, ਤੇ ਕਿਹਾ ਜਾਂਦਾ ਇਸ ਤੋਂ ਅੱਗੇ ਪਿਆਰਿਓ ਇਹ ਜਿਹੜਾ ਨਾ ਜਿਹੜਾ ਅਜੋਕਾ ਹੈਦਰਾਬਾਦ ਤੇ ਇਸ ਪਾਸੇ ਨਿਕਲ ਗਿਆ ਸੀ ਬਿਦਰ ਵਾਲੇ ਪਾਸੇ, ਕਰਨਾਟਕ ਵਾਲੇ ਪਾਸੇ, ਜੇ ਉਹਦੀ ਜੀਵਨੀ ਆਪਾਂ ਪੜ੍ਹਦੇ ਹਾਂ ਤੇ ਉਹਨੇ ਬਚਨ ਕੀਤਾ ਮਹਾਰਾਜ ਹੁਣ ਆ ਥੋੜਾ ਕੁ ਇਲਾਕਾ

0: ਇਲਾਕੇ ਨੂੰ ਪੂਰਾ ਆਪਣੇ ਜ਼ੇਰ ਵਿੱਚ ਕਰਕੇ ਫਿਰ ਵਾਪਸ ਮੈਂ ਬਾਅਦ ਦੇ ਵਿੱਚ ਦਿੱਲੀ ਜਾਣਾ ਹੈ।
1: ਬੈਠ ਸਭਾ ਸੁਧ ਲੈ ਹੋ ਸੰਭਾਰੀ,
0: ਫਿਰ ਉੱਥੇ ਇਹਨਾਂ ਇੱਕ ਵਾਰੀ ਇਹਨਾਂ ਨੂੰ ਨਕੇਲ ਪਾ ਕਰਕੇ ਉੱਥੇ ਬੈਠ ਕਰਕੇ ਮੈਂ ਸਾਰਿਆਂ ਨੂੰ ਕੰਟਰੋਲ ਵਿੱਚ ਰੱਖਾਂਗਾ।
1: ਹੈਦਰਾਬਾਦ ਕੋ ਜਾਓ ਅਬੈ,
0: ਹੁਣ ਮੈਂ ਇੱਥੋਂ ਹੈਦਰਾਬਾਦ ਜਾਣਾ ਚਾਹੁੰਦਾ ਹਾਂ।
1: ਹਿਤ ਹੋਣ ਬਿਦਾ ਤੁਮ ਤੀਰ,
0: ਇਸ ਕਰਕੇ ਸਤਿਗੁਰੂ ਮਹਾਰਾਜ ਹੁਣ ਆਪ ਜੀ ਦਾ ਲੱਗਦਾ ਕਿ ਇੱਥੇ ਆਪ ਜੀ ਨੇ ਡੇਰਾ ਕਰਨਾ ਤੇ ਮੈਂ ਸਤਿਗੁਰੂ ਮਹਾਰਾਜ ਹੁਣ ਅੱਗੇ ਜਾਣਾ ਚਾਹੁੰਦਾ। ਲੇਕਿਨ ਪਿਆਰਿਓ, ਜਦੋਂ ਆਪਾਂ ਇਹਦਾ ਰੋਜ਼ ਦਾ ਨਿਮਚਾ ਪੜਦੇ ਨਾ ਤੇ ਜਦੋਂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੋਤੀ ਜੋਤ ਸਮਾਏ, ਹੋ ਸਕਦਾ ਕਿ ਮਹਾਰਾਜ ਜੋਤੀ ਜੋਤ ਸਮਾਉਣ ਤੋਂ ਕੁਛ 15-20 ਦਿਨ ਪਹਿਲਾਂ ਇਹ ਉਂਝੀ ਮਿਲਿਆ ਹੋਵੇਗਾ। ਲੇਕਿਨ ਅਸਲ ਦੇ ਵਿੱਚ ਜਦੋਂ ਇਹਦੀ ਜੀਵਨੀ ਪੜ੍ਹਦੇ ਹਾਂ, ਖਾਸ ਕਰਕੇ ਤੇ ਭਾਈ ਗੰਡਾ ਸਿੰਘ ਜੀ ਹੋ ਗਿਆ ਔਰ ਜਿਹੜੇ ਇਤਿਹਾਸਕਾਰ, ਮੈਂ ਬੇਨਤੀ ਕਰਾਂ ਪਿਆਰਿਓ, ਉਹਨਾਂ ਨੇ ਕੀ ਕੀਤਾ, ਇੱਕ ਤਾਂ ਆਪਣੇ ਸਰੋਤ ਜਿਹੜੇ ਸਿੱਖ ਸਰੋਤ ਆ ਉਹਨਾਂ ਨੇ ਇੱਕ ਇਤਿਹਾਸ ਜਿਹੜਾ ਲਿਖਣਾ ਕੀਤਾ, ਉਹ ਤੋਂ ਇਲਾਵਾ ਪਿਆਰਿਓ ਇਹ ਬਾਦਸ਼ਾਹ ਆਦਿਕ ਉਹਨਾਂ ਦੇ ਸਰੋਤ ਉਹ ਅਥੈਂਟਿਕ ਹੁੰਦੇ ਹਨ। ਵਕਤੀ ਬਾਦਸ਼ਾਹ ਕੋਈ ਛੋਟੇ ਮੋਟੇ ਬੰਦੇ ਨਹੀਂ, ਇਹਨਾਂ ਦਾ ਰੋਜ਼ ਦਾ ਨੇਮਚਾ ਬਣਦਾ, ਰੋਜ਼ ਦੀ ਲਿਖਤ ਬਣਦੀ ਹੈ ਕਿ ਭਾਈ ਬਾਦਸ਼ਾਹ ਕਿੱਥੇ ਜਾ ਰਿਹਾ। ਅੱਜ ਵੀ ਪਿਆਰਿਓ ਤੁਸੀਂ ਵੇਖ ਸਕਦੇ ਹੋ, ਜੇ ਤੇ ਪ੍ਰਧਾਨ ਮੰਤਰੀਆਂ ਦਾ ਇਹ ਵੱਡੇ ਰਾਸ਼ਟਰਪਤੀ ਦਾ ਕੋਈ ਲੇਖਾ ਜੋਖਾ ਕੱਢਣਾ, ਅੱਜ ਤੋਂ 50-100 ਸਾਲ ਜਦੋਂ ਆਜ਼ਾਦ ਹੋਇਆ ਪਹਿਲੇ ਪ੍ਰਧਾਨ ਮੰਤਰੀ ਜਾਂ ਰਾਸ਼ਟਰਪਤੀ ਦਾ ਵੀ ਤੁਸੀਂ ਕੱਢ ਸਕਦੇ ਹੋ ਕਿ ਫਲਾਣੇ ਦਿਨ ਉਹਨੇ ਕੀ ਕਰਨਾ ਕੀਤਾ, ਉਹਦੀ ਜਾਣਕਾਰੀ ਤੁਹਾਨੂੰ ਮਿੰਟਾਂ ਸਕਿੰਟਾਂ ਦੇ ਵਿੱਚ ਪ੍ਰਾਪਤ ਹੋ ਸਕਦੀ ਹੈ। ਸੋ ਬਾਅਦ ਦੇ ਵਿੱਚ ਇਹਨਾਂ ਦੀਆਂ ਕਿਤਾਬਾਂ ਛਪ ਗਈਆਂ। ਅਸਲ ਦੇ ਵਿੱਚ ਜਦੋਂ ਗੁਰੂ ਮਹਾਰਾਜ ਜੀ ਸੱਚਖੰਡ ਗਮਨ ਕੀਤਾ, ਉਹ ਤੋਂ ਬਾਅਦ ਕਹਿੰਦੇ ਇਹ ਅੱਗੇ ਹੁਣ ਹੈਦਰਾਬਾਦ ਨੂੰ ਚਾਲਾ ਪਾਇਆ ਇਹਨੇ,
1: ਉੱਚ ਕਰੋ ਪੁੰਨ ਦੇਸ਼ ਪੰਜਾਬ ਕੋ,
0: ਤੇ ਕਹਿਣ ਲੱਗਾ ਸਤਿਗੁਰੂ ਮਹਾਰਾਜ ਕਿ ਮੈਂ ਫਿਰ ਨਾ ਉਂਝ ਜਾਵਾਂਗਾ ਹੈਦਰਾਬਾਦ, ਫਿਰ ਦਿੱਲੀ ਹੋ ਕਰਕੇ ਬਾਅਦ ਦੇ ਵਿੱਚ ਪੰਜਾਬ ਨੂੰ ਜਾਣਾ ਹੈ।
1: ਕਾਰਜ ਸਾਰੋ ਸੁਧਾਰ ਲਿਓ,
0: ਉੱਥੇ ਜਾ ਕਰਕੇ ਨਾ ਇਹ ਵੀ ਕਾਰਜ ਸੁਧਰ ਗਿਆ, ਉੱਥੇ ਵੀ

ਕਰਨਾ। ਇੱਕ ਅਣਘੜ ਪੱਥਰ ਜਿਹੜਾ ਹੁੰਦਾ ਨਾ, ਹੁਣ ਉਹ ਪੱਥਰ ਨੂੰ ਲਿਆ ਕਰਕੇ ਪਿਆਰਿਓ ਤੇ ਉਹਨੂੰ ਇੱਕ ਤਰਾਸ਼ ਕਰਕੇ ਉਹਦੇ ਵਿੱਚੋਂ ਮੂਰਤੀ ਪ੍ਰਗਟ ਕਰਨਾ ਹੈ। ਤੇ ਕਈ ਤਾਂ ਪਿਆਰਿਓ ਦੇਖੋ ਇਹ ਗੱਲ ਉਂਝ ਵੀ ਕਈ ਵਾਰੀ ਆਪਾਂ ਵੇਖਦੇ ਹਾਂ, ਸਾਡੇ ਇਲਾਕੇ ਵਿੱਚ ਕਿਹਾ ਜਾਂਦਾ ਕਿ ਪੱਥਰ ਨੂੰ ਪਿਆਰਿਓ ਸਿੰਦੂਰ ਲਾ ਦਿਓ, ਥੋੜ੍ਹਾ ਜਿਹਾ ਵੀ ਲੱਗ ਗਿਆ ਉਹ ਭਗਵਾਨ ਬਣ ਜਾਂਦਾ। ਬਣਦਾ ਕਿ ਨਹੀਂ ਬਣਦਾ? ਕਈ ਵਾਰੀ ਆਪਾਂ ਵੇਖਦੇ ਪਿਆਰਿਓ ਜਿੱਥੇ ਕੁਛ ਵੀ ਨਹੀਂ ਸੀ ਤੇ ਕੀ ਕੀਤਾ ਕਿਹਨੇ, ਕੀ ਕਰਦਾ ਕਿ ਉਹ ਦੋ ਚਾਰ ਪੱਥਰਾਂ ਨੂੰ ਜਮਾ ਕਰਕੇ ਉਹਦੇ ਉੱਤੇ ਨਾ ਸਿੰਦੂਰ ਮਲ ਦੇਣਾ, ਦੀਆ ਬੱਤੀ ਕਰ ਦੇਣੀ ਹੈ। ਫਿਰ ਤੁਸੀਂ ਦੇਖੋ ਹੌਲੀ ਹੌਲੀ ਉਹ ਵੱਡੇ ਮੰਦਰ ਬਣ ਜਾਂਦੇ, ਫਿਰ ਉੱਥੇ ਲੋਕੋਕਤੀ ਸ਼ੁਰੂ ਹੋ ਜਾਂਦੀ ਹੈ, ਕਹਾਣੀਆਂ ਲੋਕੀ ਘੜਨਾ ਸ਼ੁਰੂ ਕਰ ਦਿੰਦੇ ਜੀ, ਆਹ ਜਾਗਰਤ ਇਹ ਹੈ ਉਹ ਹੈ, ਇੱਥੇ ਆ ਹੋਇਆ ਉੱਥੇ ਉਹ ਹੋਇਆ। ਔਰ ਇੱਕ ਗੱਲ ਪਿਆਰਿਓ ਕਿ ਖਾਸ ਕਰਕੇ ਆਪ ਜੀ ਨੇ ਵੇਖਿਆ ਕਿ ਅੰਗਰੇਜ਼ਾਂ ਦੇ ਵੇਲੇ, ਅੰਗਰੇਜ਼ਾਂ ਨੇ ਜਦੋਂ ਇੱਥੇ ਰਾਜ ਕੀਤਾ ਨਾ, ਇਹ ਮੈਂ ਦੇਖੋ ਬੇਨਤੀ ਕਰ ਰਿਹਾ, ਅੰਗਰੇਜ਼ਾਂ ਨੇ ਜਦੋਂ ਹਿੰਦੁਸਤਾਨ ਦੇ ਉੱਤੇ ਰਾਜ ਕਰਨਾ ਕੀਤਾ ਤੇ ਉਸ ਵੇਲੇ ਉਹਨਾਂ ਨੇ ਕੀ ਕੀਤਾ ਨਾ, ਤੇ ਕਿਲੋਮੀਟਰ ਦੇ ਅਨੁਸਾਰ ਉਹਨਾਂ ਨੇ ਮੀਲ ਦੇ ਪੱਥਰ ਲਾਏ। ਅੱਜ ਵੀ ਦੇਖੋ ਪਿਆਰਿਓ, ਅੱਜ ਤਾਂ ਸੜਕਾਂ ਚੌੜੀਆਂ ਹੋ ਗਈਆਂ ਤੇ ਤਾਂ ਕਰਕੇ ਬਹੁਤ ਘੱਟ ਉਹ ਮੀਲ ਦੇ ਪੱਥਰ, ਅੱਜ ਤਾਂ ਸਾਈਨ ਬੋਰਡ ਵੱਡੇ ਵੱਡੇ ਨਜ਼ਰ ਆਉਂਦੇ ਹਨ, ਲੇਕਿਨ ਪਹਿਲੇ ਜ਼ਮਾਨੇ ਦੇ ਵਿੱਚ ਆਪਣੇ ਵੇਖਿਆ ਹੋਵੇਗਾ ਮੀਲ ਦੇ ਪੱਥਰ ਲਾਏ ਜਾਂਦੇ ਸਨ। ਉਹ ਪੱਥਰ ਨੂੰ ਨਾ ਰੰਗ ਕਰਕੇ ਫਿਰ ਉਹਦੇ ਉੱਤੇ ਲਿਖ ਦਿੰਦੇ, ਹਾਂ ਜੀ ਇੰਨੇ ਕਿਲੋਮੀਟਰ ਹੈ ਆ, ਇੰਨਾ ਅਗਲਾ ਸ਼ਹਿਰ ਇੰਨੇ ਕਿਲੋਮੀਟਰ ਹੈ, ਇਸ ਤਰ੍ਹਾਂ ਮੀਲ ਦਾ ਪੱਥਰ। ਤੇ ਖਾਸ ਕਰਕੇ ਚੁਰਾਹੇ ਜਿਹੜੇ ਹੁੰਦੇ, ਚੁਰਾਹਿਆਂ ਦੇ ਵਿੱਚ ਪਿਆਰਿਓ ਜਿੰਨੇ ਵੀ ਵੱਡੇ ਵੱਡੇ ਚੁਰਾਹੇ ਜਿਹੜੇ ਹੁੰਦੇ ਸਨ, ਤੇ ਉੱਥੇ ਨਾ ਵੱਡਾ ਸਾਰਾ ਪੱਥਰ ਜਿਹੜਾ ਹੈ ਉਹ ਲਾਇਆ ਜਾਂਦਾ ਸੀ। ਤੇ ਅੰਗਰੇਜ਼ਾਂ ਨੇ ਕੀ ਕੀਤਾ ਚੁਰਾਹਿਆਂ ਦੇ ਉੱਤੇ, ਤੇ ਵੱਡਾ ਪੱਥਰ ਲਾ ਕਰਕੇ ਲਾਲ ਰੰਗ ਜਿਹੜਾ ਸਿੰਦੋਰੀ ਰੰਗ ਦਾ ਉਹਦੇ ਉੱਤੇ ਪੇਂਟ ਕਰਕੇ ਉਹਨਾਂ ਨੇ ਲਿਖਿਆ। ਇਹ ਤਾਂ ਉਹਨਾਂ ਨੇ ਪੱਥਰ ਲਾ ਦਿੱਤੇ, ਲਾ ਕਰਕੇ ਜਦੋਂ ਚੱਲ ਗਏ। ਕੁਝ ਸਾਲਾਂ ਤੋਂ ਬਾਅਦ ਜਦੋਂ ਉਹਨਾਂ ਦੇ ਅਧਿਕਾਰੀ ਨਿਰੀਖਣ ਕਰਨ ਦੇ ਲਈ ਜਦੋਂ ਆਏ, ਵੇਖ ਕਰਕੇ ਉਹ ਬੰਦੇ ਦੰਗ ਹੋ ਗਏ ਜਿਹੜੇ ਮੀਲ ਦੇ ਪੱਥਰ ਲਾਏ ਸੀ। ਲੋਕਾਂ ਨੇ ਪਿਆਰਿਓ ਉਹੀ ਪੱਥਰਾਂ ਨੂੰ ਭਗਵਾਨ ਬਣਾ ਕਰਕੇ ਉਹਦੀ ਪੂਜਾ ਕਰਨੀ ਸ਼ੁਰੂ ਕਰ ਦਿੱਤੀ। ਹੁਣ ਜਿੰਨੇ ਵੀ ਚੁਰਸਤੇ ਜਿਹੜੇ ਹਨ ਤੇ ਉਹਨਾਂ ਚੁਰਸਤਿਆਂ ਦੇ ਵਿੱਚ ਜਿਹੜੇ ਵੱਡੇ ਪੱਥਰ ਲਾਏ ਗਏ ਤੇ ਲੋਕਾਂ ਨੇ ਕਹਿ ਦਿੱਤਾ ਜੀ ਇਹ ਹਨੂੰਮਾਨ ਹੈ ਜੀ ਇਹ ਉਹ, ਇਸ ਤਰ੍ਹਾਂ ਉਹਨਾਂ ਨੇ ਮੂਰਤੀ ਕੁਛ ਵੀ ਬਣਾ ਕਰਕੇ ਉੱਥੇ ਪੂਜਾ ਕਰਨੀ ਸ਼ੁਰੂ ਕਰ ਦਿੱਤੀ, ਬਾਅਦ ਦੇ ਵਿੱਚ ਮੰਦਰ ਬਣ ਗਏ। ਤਾਂ ਕਰਕੇ ਤੁਸੀਂ ਦੇਖੋ ਜਿੰਨੇ ਵੀ ਕਿ ਇਸ ਤਰ੍ਹਾਂ ਦੇ ਜੋ ਬਣੇ ਹੋਏ ਮੰਦਰ, ਮੈਂ ਇਹ ਨਹੀਂ ਕਹਿ ਰਿਹਾ ਕਿ ਸਾਰੇ ਇਸ ਤਰ੍ਹਾਂ, ਲੇਕਿਨ ਜ਼ਿਆਦਾਤਰ ਇਸ ਤਰ੍ਹਾਂ ਹੀ ਹੋਇਆ। ਉਹ ਪੱਥਰਾਂ ਨੂੰ ਲਾਲ ਰੰਗ ਸਿੰਦੂਰੀ ਰੰਗ ਲੱਗਿਆ ਹੋਇਆ, ਉਹਨਾਂ ਨੇ ਸੋਚਿਆ ਕਿ ਜੀ ਭਗਵਾਨ ਹੈ, ਇੱਕ ਨੇ ਪੂਜਾ ਕੀਤੀ ਆ ਕੀਤਾ, ਉਹ ਕਰਦੇ ਕਰਦੇ ਵੱਡੇ ਮੰਦਰ ਬਣ ਗਏ। ਬਾਅਦ ਦੇ ਵਿੱਚ ਅੰਗਰੇਜ਼ ਅਧਿਕਾਰੀ ਕਹਿਣ ਲੱਗੇ ਕਿ ਭਾਈ ਭਲਿਓ ਇਹ ਤਾਂ ਅਸੀਂ ਮੀਲ ਦਾ ਪੱਥਰ ਲਾਇਆ ਸੀ ਲੋਕਾਂ ਨੂੰ ਦੱਸਣ ਦੇ ਲਈ, ਤੁਸੀਂ ਤਾਂ ਇਹਨੂੰ ਵੀ ਨਹੀਂ ਛੱਡਿਆ, ਇਹਨੂੰ ਵੀ ਤੁਸੀਂ ਮੰਦਰ ਬਣਾ ਲਿਆ, ਜੇ ਬਣਾਉਣਾ ਤਾਂ ਕਿਸੇ ਆਸੇ ਪਾਸੇ ਜਾ ਕਰਕੇ ਬਣਾਉਂਦੇ। ਉਹ ਬੜੇ ਪਰੇਸ਼ਾਨ ਹੋਏ ਤੇ ਉਹਨਾਂ ਨੇ, ਅੰਗਰੇਜ਼ਾਂ ਨੇ ਵੀ ਜੋ ਕਿਤਾਬਾਂ ਲਿਖੀਆਂ ਤੇ ਉਹਨਾਂ ਨੇ ਜਿਹੜੇ ਆਪਣੇ ਅਨੁਭਵ ਸਾਂਝੇ ਕਰਨੇ ਕੀਤੇ, ਉਹਨਾਂ ਨੇ ਦੱਸਿਆ ਕਿ ਦੇਖੋ ਇਹੋ ਜਿਹੀ ਹਾਲਾਤ ਹੈ, ਇਹੋ ਜਿਹੇ ਲੋਕ ਹਨ ਕਿ ਜਿਨ੍ਹਾਂ ਨੇ ਪੱਥਰ ਜਿਹੜੇ ਮੀਲ ਦੇ ਪੱਥਰ ਲਾਏ ਉਹਨਾਂ ਨੂੰ

0: ਇਹ ਲੋਕ ਕੀ ਕਰਦੇ ਹਨ? ਉਹਦੀ ਪੂਜਾ ਕਰਦੇ ਹਨ ਕਿ ਜੀ ਇਹ ਭਗਵਾਨ ਜੀ ਹਨ, ਇਹ ਇਹ ਹਨ, ਉਹ ਹਨ ਕਰਕੇ
1: ਭੋਜਨ ਕੋ ਧਰਦੇ ਤਾਗਾਰੀ,
0: ਤੇ ਫਿਰ ਕੀ ਕਰਦੇ ਕਿ ਪੂਜਾ ਕਰਦੇ ਤੇ ਭੋਜਨ ਜਿਹੜਾ ਹੈ ਭੋਜਨ ਉਹਦੇ ਅੱਗੇ ਰੱਖਦੇ। ਕਈ ਤਾਂ ਪਿਆਰੇ ਉਹ ਆਪਣੇ ਵੇਖਿਆ ਹੋਵੇਗਾ, ਇੱਕ ਤਾਂ ਚਲੋ ਕਿ ਮੂਰਤੀ ਦੇ ਅੱਗੇ ਜੋ ਹੈ ਭੋਜਨ ਰੱਖ ਦਿੱਤਾ ਉਹ ਗੱਲ ਵੱਖਰੀ ਹੈ। ਕਈ ਵਾਰੀ ਤੁਸੀਂ ਦੇਖੋ, ਅਸੀਂ ਖੁਦ ਵੇਖਿਆ ਕਈ ਹਿੰਦੂ ਵੀਰ ਕੀ ਕਰਦੇ, ਆਹ ਮੂਰਤੀ ਹੋ ਗਿਆ ਜਾਂ ਤਸਵੀਰਾਂ ਜਿਹੜੀਆਂ ਉਹ ਕੀ ਕਰਦੇ, ਨਿੱਕਾ ਜਿਹਾ ਪੇੜਾ ਜਾਂ ਕੁਛ ਲੈ ਕਰਕੇ ਪ੍ਰਸ਼ਾਦ ਜਿਹੜਾ ਨਾ ਉਹਦੀ ਮੂਰਤੀ ਦੇ ਮੂੰਹ ਦੇ ਵਿੱਚ ਠੂਸ ਦਿੰਦੇ, ਭੈ ਭਰ ਦਿੰਦੇ ਹਨ। ਫਿਰ ਕੀ ਹੁੰਦਾ, ਜਦੋਂ ਦੂਜਾ ਦਿਨ ਆਉਂਦਾ, ਦੂਜਾ ਪ੍ਰਸ਼ਾਦ ਆਇਆ, ਉਹ ਫਿਰ ਕਿਸੇ ਲੱਕੜ ਜਾਂ ਕਾੜੀ ਦੇ ਨਾਲ ਪਿਆਰੇ ਉਹਨੂੰ ਪਾਸੇ ਕਰਨਾ, ਫਿਰ ਕੋਈ ਨਵਾਂ ਪ੍ਰਸ਼ਾਦ ਜਿਹੜਾ ਉਹਦੇ ਮੂੰਹ ਦੇ ਵਿੱਚ ਜ਼ਬਰਦਸਤੀ ਠੂਸ ਦਿੰਦੇ। ਮੈਂ ਕਿਹਾ ਜੀ ਆਹ ਪਹਿਲੇ ਸੀ ਨਾ ਪ੍ਰਸ਼ਾਦ, ਕਹਿਣ ਲੱਗਿਆ ਜੀ ਉਹ ਬਾਸੀ ਹੋ ਗਿਆ, ਹੁਣ ਅੱਜ ਦਾ ਇਹ ਤਾਜ਼ਾ ਪ੍ਰਸ਼ਾਦ ਜਿਹੜਾ ਮੈਂ ਭਗਵਾਨ ਨੂੰ ਭੋਗ ਲਾਉਣਾ ਹੈ, ਤੋ ਤਾਂ ਕਰਕੇ ਮੈਂ ਬਾਸਾ ਕੱਢ ਦਿੱਤਾ ਤਾਜ਼ਾ। ਮੈਂ ਕਿਹਾ ਬਾਸਾ ਰਹਿ ਗਿਆ ਇਹਦਾ ਮਤਲਬ ਛਕਿਆ ਤਾਂ ਨਹੀਂ? ਚਲੋ ਉਹਨਾਂ ਦੀ ਆਪਣੀ ਮਤ ਹੈ ਪਿਆਰਿਓ, ਲੇਕਿਨ ਇਸ ਤਰ੍ਹਾਂ ਦੇਖੋ ਇਹ ਕਰਦੇ। ਤੇ ਗੁਰੂ ਮਹਾਰਾਜ ਨੇ ਵੀ ਖਾਸ ਕਰਕੇ ਕਬੀਰ ਸਾਹਿਬ ਜੀ ਨੇ ਇਹਦੇ ਬਾਬਤ ਨਾਲ ਜੋ ਬਚਨ ਸ਼ਬਦ ਉਚਾਰਨ ਕਰਨੇ ਕੀਤੇ ਕਿ ਪਾਤੀ ਤੋਰੈ ਮਾਲਣੀ, ਪਾਤੀ ਪਾਤੀ ਜੀਓ, ਜਿਸ ਪਾਹਨ ਕਾ ਪਾਤੀ ਤੋਰੈ ਸੋ ਪਾਹਨ ਨਿਰਜੀਓ, ਭੂਲੀ ਮਾਲਣੀ ਹੈ ਇਹੋ ਸਤਿਗੁਰ ਜਾਗਤਾ ਹੈ ਦਿਓ ਰਹਾਓ, ਬ੍ਰਹਮ ਪਾਤੀ ਬਿਸਨਦਾਰੀ ਫੂਲ ਸੰਕਰ ਦਿਓ, ਤੀਨ ਦੇਵ ਪ੍ਰਤੱਖ ਤੋਰੈ ਕਰੇ ਕਿਸ ਕੀ ਸੇਵਾ। ਫਿਰ ਬਾਅਦ ਦੇ ਵਿੱਚ ਬਚਨ ਕਬੀਰ ਸਾਹਿਬ ਜੀ ਕਰਦੇ ਹਨ ਕਿ ਭਾਈ ਕਿ ਭਾਤ ਪਹਿਤ ਅਰ ਲਾਪਸੀ ਕਰ ਕਰਾ ਕਾ ਸਾਰ, ਭੋਗਨ ਹਾਰੈ ਭੋਗਿਆ ਇਸ ਮੂਰਤ ਕੈ ਮੁਖਸ਼ਾਰ, ਮਾਲਨ ਭੂਲੀ ਜਗ ਭੁਲਾਨਾ ਹਮ ਭੁਲਾਨੇ ਨਾਹੇ, ਕਹੋ ਕਬੀਰ ਹਮ ਰਾਮ ਰਾਖੇ ਕਿਰਪਾ ਕਰ ਹਰ ਰਾਏ। ਤੇ ਇਸ ਤਰ੍ਹਾਂ ਇੱਕ ਪੱਥਰ ਜਿਹੜਾ ਹੈ ਤੇ ਦੇ ਕੈ ਛਾਤੀ ਪਾਓ, ਜੇ ਇਹ ਮੂਰਤ ਸਾਚੀ ਹੈ ਤਾਂ ਗੜਨ ਹਾਰੇ ਖਾਓ। ਇਹ ਵੀ ਬਚਨ ਕਬੀਰ ਸਾਹਿਬ ਜੀ ਨੇ ਜੋ ਉਚਾਰਨ ਕਰਨਾ ਕੀਤਾ ਕਿ ਇੱਕ ਪੱਥਰ ਤੁਸੀਂ ਲੈ ਕਰਕੇ ਆਏ ਤੇ ਇੱਕ ਮੂਰਤੀਕਾਰ ਜਿਹੜਾ ਉਹੀ ਪੱਥਰ ਦੀ ਛਾਤੀ ਦੇ ਉੱਤੇ ਚਾੜ ਕਰਕੇ ਛਣੇ ਹਥੌੜੇ ਮਾਰਦਾ, ਤੇ ਕਬੀਰ ਸਾਹਿਬ ਜੀ ਕਟਾਕਸ਼ ਕਰਦੇ ਜੇ ਇਹ ਮੂਰਤ ਸਾਚੀ ਹੈ, ਜੇ ਭਾਈ ਇਹਦੇ ਵਿੱਚ ਸੱਚਮੁੱਚ ਪਰਮਾਤਮਾ ਬੈਠਿਆ ਹੋਇਆ ਤੇ ਤਾਂ ਗੱਢਣਹਾਰੇ ਖਾਓ, ਜਿਹੜਾ ਗੱਢਣਹਾਰਾ ਉਹਨੂੰ ਖਾ ਜਾਣਾ, ਉਹਨੂੰ ਮਾਰ ਦੇਣਾ। ਹੁਣ ਤੋਂ ਕੋਈ ਤੁਹਾਡੀ ਛਾਤੀ ਦੇ ਉੱਤੇ ਚੜ ਜਾਵੇ, ਚੜ ਕਰਕੇ ਛੈਣਾ ਹਥੌੜਾ ਲੈ ਕਰਕੇ ਤੁਹਾਨੂੰ ਮਾਰੇ ਕੁੱਟੇ, ਤੁਸੀਂ ਛੱਡੋਗੇ ਉਹਨੂੰ? ਮਾਰ ਦਿਓਗੇ? ਉਹਨੂੰ ਪਟਕ ਦਿਓਗੇ? ਕਹੋਗੇ ਬੇਈਮਾਨਾ ਆ ਕੀ ਕਰ ਰਿਹਾ? ਲੇਕਿਨ ਪੱਥਰ ਦੀ ਮੂਰਤੀ ਤੁਸੀਂ ਇਸ ਤਰ੍ਹਾਂ ਹੀ ਕਰਦੇ, ਪਹਾਤ ਪਹਿਤ ਅਰ ਲਾਪਸੀ ਕਰ ਕਰਾ ਕਾ ਸਾਰ, ਫਿਰ ਕੋਈ ਪੱਤੀ ਜਿਹੜਾ

0: ਹੁਣ ਦੇਖੋ ਮਹਾਰਾਜ ਇਹ ਹਿੰਦੂ ਜਿਹੜੇ ਹਿੰਦੂ ਅੰਨੇ ਮੂਲਹ ਭੂਲੇ ਅਖੂਟੀ ਜਾਹੀ ਇਹ ਤਾਂ ਅੰਨੇ ਬੰਦੇ ਹਨ ਤੇ ਪਾਥਰ ਕੋ ਪੂਜੈ ਮੁਕਤ ਗਵਾਰ ਇਹ ਮੁਕਤ ਗਵਾਰ ਜਿਹੜੇ ਇਹ ਪੱਥਰਾਂ ਦੀ ਪੂਜਾ ਕਰਦੇ
1: ਆਪ ਰਚੀ ਬਹੁ ਭਾਂਤ ਸੁਧਾਰੀ
0: ਜਿਹਨੂੰ ਤੁਸੀਂ ਆਪ ਬਣਾਉਣਾ ਕੀਤਾ ਨਾ ਉਹ ਤੁਹਾਤੋਂ ਵੱਡਾ ਥੋੜੀ ਹੋ ਸਕਦਾ
1: ਸਿੰਚਤ ਹਾਤਨ ਤੇ ਛਿਤ ਪੈ
0: ਫਿਰ ਉਹਨੂੰ ਉਹਦੇ ਛਾਤੀ ਦੇ ਉੱਤੇ ਚੜ ਕਰਕੇ ਦੇਖੋ ਜੋ ਕਬੀਰ ਸਾਹਿਬ ਜੀ ਦਾ ਬਚਨ ਜੋ ਪਾਤੀ ਤੋਰੇ ਮਾਲਣੀ ਵਾਲਾ ਸ਼ਬਦ ਦਾਸ ਨੇ ਉਚਾਰਨ ਕੀਤਾ ਜੋ ਦੱਸਿਆ ਉਹੀ ਇਹ ਕਹਿੰਦਾ ਕਿ ਉਹੀ ਮੂਰਤੀ ਪੱਥਰ ਦੇ ਛਾਤੀ ਦੇ ਉੱਤੇ ਚੜ ਕਰਕੇ ਛੈਣਾ ਹਥੌੜਾ

0: ਜਲ ਤਰਪਣ ਕਰਨਾ। ਜਲ ਤਰਪਣ ਕਰਨਾ ਉਹ ਕਿਸ ਤਰ੍ਹਾਂ ਕਰਦੇ ਕਿ ਸੂਰਜ ਦੇ ਵੱਲ ਵੇਖ ਕਰਕੇ ਅਰਗ ਦਿੰਦੇ ਹਨ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਸਾਖੀ ਆਪ ਜੀ ਨੂੰ ਯਾਦ ਆ ਗਈ ਹੋਵੇਗੀ। ਅੱਜ ਵੀ ਪਿਆਰਿਓ ਇਹਨੂੰ ਬੋਲਦੇ ਅਰਗ ਦੇਣਾ, ਜਲ ਤਰਪਣ ਕਰਨਾ। ਆ ਹਿੰਦੂ ਚਲੋ ਉਹਨਾਂ ਦੀ ਆਪਣੀ ਭਾਵਨਾ, ਲੇਕਿਨ ਜੋ ਗੁਰੂ ਮਹਾਰਾਜ ਜੀ ਦੀ ਸਾਖੀ ਆਪਾਂ ਨੂੰ ਇੱਥੇ ਕਹਿਣੀ ਬਣਦੀ ਹੈ, ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ, ਖਾਸ ਕਰਕੇ ਸਾਖੀ ਦਾ ਸੰਬੰਧ ਜਿਹੜਾ ਹਰਿਦੁਆਰ ਦੇ ਨਾਲ ਹੈ। ਅੱਜ ਵੀ ਜਿਹੜੇ ਲੋਕ ਤੀਰਥ ਯਾਤਰਾ ਕਰਦੇ, ਜਦੋਂ ਕੋਈ ਖੁੱਲ੍ਹੇ ਵੈਣ ਦਰਿਆ ਦੇ ਵਿੱਚ ਇਸ਼ਨਾਨ ਕਰਦੇ ਅਤੇ ਸੂਰਜ ਦੇ ਵੱਲ ਵੇਖ ਕਰਕੇ ਪਿਆਰਿਓ ਚੜ੍ਹਦੇ ਸੂਰਜ ਨੂੰ ਅਰਗ ਦਿੱਤਾ ਜਾਂਦਾ, ਜਲ ਤਰਪਣ ਕਰਦੇ ਹਨ। ਗੁਰੂ ਮਹਾਰਾਜ ਜੀ ਨੇ ਉਹਨਾਂ ਨੂੰ ਪੁੱਛਿਆ ਕਿ ਭਾਈ ਆਹ ਪਾਣੀ ਕਿਉਂ ਤੁਸੀਂ ਐ ਸੁੱਟ ਰਹੇ ਹੋ, ਆਹ ਕੀ ਕਰ ਰਹੇ ਹੋ? ਉਹਨਾਂ ਨੇ ਕਿਹਾ ਇਹ ਨਾ ਸਮਝ, ਤੈਨੂੰ ਪਤਾ ਨਹੀਂ ਹੈ, ਅਸੀਂ ਜਲ ਤਰਪਣ ਕਰ ਰਹੇ ਹਾਂ। ਉਹ ਕਿਸ ਤਰ੍ਹਾਂ? ਤੇ ਕਿਹਾ ਕਿ ਸੂਰਜ ਲੋਕ ਦੇ ਵਿੱਚ ਸਾਡੇ ਪੂਰਵਜ ਜੋ ਬੈਠੇ ਹੋਏ ਹਨ ਤੇ ਸਾਡੇ ਵੱਡ ਵਡੇਰੇ ਬੈਠੇ, ਉਹਨਾਂ ਨੂੰ ਪਿਆਸ ਲੱਗੀ ਹੋਈ ਹੈ, ਅਸੀਂ ਜਲ ਇੱਥੋਂ ਪਾ ਕਰਕੇ ਉਹਨਾਂ ਨੂੰ ਦੇ ਰਹੇ ਹਾਂ, ਉਹਨਾਂ ਤੱਕ ਸਾਡਾ ਜਲ ਪਹੁੰਚ ਰਿਹਾ। ਮਹਾਰਾਜ ਨੇ ਕਿਹਾ ਅੱਛੀ ਗੱਲ ਹੈ ਭਾਈ, ਇਹ ਤਾਂ ਚੰਗੀ ਗੱਲ ਤੁਸਾਂ ਨੇ ਮੈਨੂੰ ਦੱਸੀ ਹੈ। ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਉਹਨਾਂ ਨੂੰ ਸਮਝਾਉਣ ਦੇ ਲਈ, ਦੇਖੋ ਪਿਆਰਿਓ ਕਈ ਵਾਰੀ ਕਈਆਂ ਨੂੰ ਜੇ ਜਾਗ ਲਾਉਣੀ ਹੈ ਪੁੱਠੇ ਸਿੱਧੇ ਕੰਮ ਕਰਨੇ ਪੈਂਦੇ, ਕਿ ਗੁਰੂ ਮਹਾਰਾਜ ਨੂੰ ਪਤਾ ਨਹੀਂ ਸੀ ਕਿ ਭਾਈ ਆਹ ਜਲ ਤਰਪਣ ਸੂਰਜ ਦੇ ਵੱਲ ਮੂੰਹ ਕਰਕੇ ਦਿੱਤਾ ਜਾਂਦਾ। ਲੇਕਿਨ ਗੁਰੂ ਮਹਾਰਾਜ ਜੀ ਪਿਆਰਿਓ ਚੜ੍ਹਦੇ ਵਾਲੇ ਪਾਸੇ ਨਹੀਂ, ਲਹਿੰਦੇ ਵਾਲੇ ਪਾਸੇ, ਉਹਨਾਂ ਦੇ ਵੱਲ ਸੂਰਜ ਵੱਲ ਪਿੱਠ ਕਰਕੇ ਗੁਰੂ ਮਹਾਰਾਜ ਜੀ ਇਹ ਦੂਜੇ ਵਾਲੇ ਪਾਸੇ ਪਾਣੀ ਇਹ ਕਰ ਰਹੇ ਸਨ, ਲੀਚ ਰਹੇ ਸਨ। ਉਹ ਬੜੇ ਹੈਰਾਨ ਹੋ ਗਏ, ਪੰਡਿਤ ਬਾਹਮਣ ਕਹਿਣ ਲੱਗੇ ਕਿ ਕੋਈ ਨਾ ਸਮਝ ਆਇਆ, ਅਰੇ ਭਾਈ ਤੁਮਕੋ ਤੋ ਪਤਾ ਵੀ ਨਹੀਂ ਹੈ ਕਿ ਅਸਲ ਮੈਂ ਜਲ ਤਰਪਣ ਸੂਰਜ ਕੇ ਤਰਫ ਦੇਖ ਕੇ ਕੀਆ ਜਾਤਾ, ਯੇ ਕਿਆ ਕਰ ਰਹੇ ਹੋ, ਯੇ ਕੌਨਸੀ ਮਰਿਆਦਾ ਹੈ? ਤਬ ਗੁਰੂ ਨਾਨਕ ਦੇਵ ਜੀ ਮਹਾਰਾਜ ਪਾਤਸ਼ਾਹ ਜੀ ਨੇ ਵਚਨ ਕੀਤਾ ਕਿ ਪੰਡਤੋ ਤੁਸੀਂ ਆਪਣੇ ਪੂਰਵਜਾਂ ਨੂੰ ਦੇ ਰਹੇ ਨਾ ਜਲ ਜਿਹੜੇ ਸੂਰਜ ਲੋਕ ਤੇ ਬੈਠੇ ਹੋਏ, ਤੇ ਮੈਂ ਆਪਣੀ ਖੇਤੀ ਨੂੰ ਜਲ ਦੇ ਰਿਹਾ। ਉਹ ਕਹਿਣ ਲੱਗੇ ਕਿੱਥੇ ਤੁਹਾਡੀ ਖੇਤੀ ਹੈ? ਮਹਾਰਾਜ ਨੇ ਕਿਹਾ ਪੰਜਾਬ। ਕਿੰਨੇ ਕੋ ਦੂਰ? ਇੱਥੋਂ ਜੀ 250-300 ਕਿਲੋਮੀਟਰ ਦੂਰ ਹੈ। ਸਾਰੇ ਠਾਕਾ ਮਾਰ ਕੇ ਹੱਸਣ ਲੱਗੇ, ਕਹਿਣ ਲੱਗੇ ਦੇਖੋ ਜੀ ਸਾਡੇ ਵਿੱਚ ਜੋ ਉਹਨਾਂ ਨੇ ਵਚਨ ਕੀਤਾ ਨਾ ਪਿਆਰੇ, ਉਹਨਾਂ ਨੇ ਤਾਂ ਮੂਰਖ ਹੀ ਕਿਹਾ। ਦੇਖੋ ਕੋਈ ਨਾ ਸਮਝ ਪਾਗਲ ਮੂਰਖ ਸਾਡੇ ਵਿੱਚ ਆ ਗਿਆ, ਕਹਿੰਦਾ ਮੈਂ ਇੱਥੋਂ ਪਾਣੀ ਪਾਵਾਂਗਾ, 300-350 ਕਿਲੋਮੀਟਰ ਮੇਰਾ ਪਾਣੀ ਇੰਨਾ ਦੂਰ ਜਾਵੇਗਾ, ਆਪਣੇ ਖੇਤਾਂ ਨੂੰ ਪਾਣੀ ਦੇ ਰਿਹਾ। ਕਿਹੋ ਜਿਹੇ ਮੂਰਖ ਹੱਦ ਹੋ ਗਈ ਹੈ। ਮਹਾਰਾਜ ਉਹਨਾਂ ਨੇ ਵੱਲ ਵੇਖ ਕੇ ਹੱਸਣ ਲੱਗੇ, ਕਹਿਣ ਲੱਗੇ ਜੇ ਤੁਸੀਂ ਮੈਨੂੰ ਮੂਰਖ ਬੋਲਦੇ ਮੇਰੇ ਤੋਂ ਤਾਂ ਕਈ ਗੁਣਾ ਵੱਡੇ ਤਾਂ ਤੁਸੀਂ ਮੂਰਖ ਹੋ, ਕਿਉਂਕਿ ਮੈਂ ਧਰਤੀ ਤੇ ਰਹਿੰਦਾ ਤੇ ਮੇਰਾ ਖੇਤ ਵੀ ਧਰਤੀ ਦੇ ਉੱਤੇ ਹੈ ਤੇ ਨਾਲ ਦੂਰੀ ਕੋਈ ਜ਼ਿਆਦਾ ਨਹੀਂ ਹੈ, 250-300 ਕਿਲੋਮੀਟਰ ਦੂਰ ਹੈ। ਚਲੋ ਇਹ ਪਾਣੀ ਪਹੁੰਚ ਵੀ ਜਾਵੇਗਾ, ਲੇਕਿਨ ਤੁਸੀਂ ਜਿਸ ਤਰ੍ਹਾਂ ਬੋਲਦੇ ਇੱਥੇ ਪਾਣੀ ਦਿੱਤਾ, ਇਹ ਤੁਹਾਡਾ ਦਿੱਤਾ ਪਾਣੀ ਜਿਹੜਾ ਸੂਰਜ ਲੋਕ ਦੇ ਵਿੱਚ ਜਾਵੇਗਾ, ਜਿਹੜਾ ਅਰਬਾਂ ਖਰਬਾਂ ਕਿਲੋਮੀਟਰ ਦੂਰ ਹੈ, ਇਹ ਕਿਸ ਤਰ੍ਹਾਂ ਹੋ ਸਕਦਾ? ਜੇ ਤੁਹਾਡੀ ਗੱਲ ਨਹੀਂ ਹੋ ਸਕਦੀ ਤੇ ਮੇਰੀ ਗੱਲ ਫਿਰ ਇਹ ਕਿਸ ਤਰ੍ਹਾਂ ਹੋ ਸਕਦੀ ਹੈ? ਫਿਰ ਇਹਦਾ ਮਤਲਬ ਜੇ ਤੁਹਾਡਾ ਪਾਣੀ ਉੱਥੋਂ ਤੱਕ ਜਾ ਸਕਦਾ ਤੇ ਮੇਰਾ ਪਾਣੀ ਵੀ ਮੇਰੇ ਖੇਤਾਂ ਤੱਕ ਕਿਉਂ ਨਹੀਂ ਜਾ ਸਕਦਾ? ਤੁਹਾਡਾ ਤਾਂ ਜਿਹੜਾ ਸੂਰਜ ਮੰਡਲ ਤਾਂ ਖਰਬਾਂ ਕਿਲੋਮੀਟਰ ਦੂਰ ਹੈ, ਮੇਰਾ ਤਾਂ 250-250 ਕਿਲੋਮੀਟਰ ਦੂਰ ਹੈ। ਸੁਣ ਕੇ ਪਿਆਰੇ ਉਹ ਦੰਗ ਹੋ ਗਏ, ਚੁੱਪ ਹੋ ਗਏ। ਮਹਾਰਾਜ ਨੇ ਸਿੱਖਿਆ ਦਿੱਤੀ ਹੈ ਕਿ ਇਸ ਤਰ੍ਹਾਂ ਭਾਈ ਇਹ ਕਰਨ ਦੇ ਨਾਲ ਕੋਈ ਇਹ ਨਹੀਂ ਪਿੱਤਰਾਂ ਦਾ ਉਧਾਰ ਨਹੀਂ ਹੋ ਜਾਂਦਾ। ਜੇ ਇਹ ਕਰਨਾ ਨਾ, ਜਦੋਂ ਪਿੱਤਰ ਰਹਿੰਦੇ ਨਾ, ਜੀਵਤ ਪਿੱਤਰ ਨਾ ਮਾਨੈ ਕੋ ਮੂਹੇ ਸਰਾਧ ਕਰਾਈ, ਜਦੋਂ ਜੀਵਤ ਰਹਿੰਦੇ ਨਾ ਉਦੋਂ ਉਹਨਾਂ ਦੀ ਸੇਵਾ ਕਰ ਲੈਣੀ ਚਾਹੀਦੀ।
1: ਅਚਾਵਤ ਹੈ ਦਿਜ ਪੁੰਜ ਆਹਾਰੀ।
0: ਫਿਰ ਕੀ ਕਰਦੇ ਲੋਕ? ਸ਼ਰਾਧ ਆਦਿਕ ਕਰਦੇ ਹਨ, ਤੇ ਸ਼ਰਾਧ ਵੀ ਸਿਰਫ ਉਹ 15 ਦਿਨਾਂ ਦੇ ਹੁੰਦੇ ਪਿਆਰਿਓ। ਇਹ 15 ਦਿਨਾਂ ਦੇ ਸ਼ਰਾਧ ਦੇ ਵਿੱਚ ਇਹ ਪਿੱਤਰ ਪਾਠ ਆਦਿਕ ਕਰਦੇ, ਤੇ ਖਾਸ ਸ਼ਰਾਧਾਂ ਦੇ ਵਿੱਚ ਪਿਆਰਿਓ ਇਹ ਇੱਕ ਮਰਿਆਦਾ ਮੈਂ ਆਪ ਨੂੰ ਦੱਸਾਂ ਹਿੰਦੂ ਮਤ ਅਨੁਸਾਰ। ਤੇ ਹਿੰਦੂ ਮਤ ਕੀ ਬੋਲਦਾ ਕਿ ਇਹ 15 ਦਿਨ ਜਿਹੜੇ ਹਨ, ਇਹ ਖਾਸ ਕਰਕੇ ਜਦੋਂ ਇੱਥੇ ਸਾਡੇ ਇਲਾਕੇ ਵਿੱਚ ਗਣਪਤੀ ਜਦੋਂ ਬਹਿੰਦੇ ਉਹ ਤੋਂ ਪਹਿਲੇ 15 ਦਿਨਾਂ ਦੀ ਇਹ ਗੱਲ ਹੁੰਦੀ ਹੈ, 15 ਦਿਨ ਸ਼ਰਾਧ ਦੇ ਇਹ ਦਿਨ ਹੁੰਦੇ ਹਨ। ਤੇ ਕਿਹਾ ਜਾਂਦਾ ਇਹ ਉਹਨਾਂ ਦੀ ਮਤ ਮੁਤਾਬਕ ਇਹ ਸਾਰੇ ਜਿਹੜੇ ਹਨ ਦੇਵ ਮੰਡਲ ਦੇ ਵਿੱਚ ਜਿੰਨੇ ਵੀ ਤੁਹਾਡੇ ਪਿੱਤਰ ਜਿਹੜੇ ਉਹ ਕੌਵੇ ਕੁੱਤੇ ਬਣ ਕਰਕੇ ਉਹ ਧਰਤੀ ਦੇ ਉੱਤੇ ਆ ਜਾਂਦੇ ਹਨ, ਤੇ ਫਿਰ ਤੇ ਉਹਨਾਂ ਨੂੰ ਜੇ ਤੁਸੀਂ ਭੋਜਨ ਖਵਾਓ ਤੇ ਇੱਕ ਤਾਂ ਕੌਵੇ ਕੁੱਤਿਆਂ ਨੂੰ ਭੋਜਨ ਖਵਾਉਣਾ ਤੇ ਦੂਜੀ ਗੱਲ ਜਿਹੜੀ ਹੈ ਹੁਣ ਔਰ ਇੱਕ ਗੱਲ ਸਭ ਤੋਂ ਮੇਨ ਹਿੰਦੂ ਅਕੋਰਡਿੰਗ ਟੂ ਹਿੰਦੂ ਮਤ ਅਨੁਸਾਰ ਮੈਂ ਬੇਨਤੀ ਕਰ ਰਿਹਾ ਹਿੰਦੂ ਮਤ ਕੀ ਬੋਲਦਾ ਕਿ ਤੁਸੀਂ ਪਿੱਤਰਾਂ ਨੂੰ ਜੇ ਰਜਾਉਣਾ ਹੈ ਪਿੱਤਰ ਪਾਠ ਕਰਾਉਣੇ ਹਨ ਤੇ ਫਿਰ ਤੁਹਾਨੂੰ ਨਾ ਬਾਹਮਣਾਂ ਨੂੰ ਪੰਡਤਾਂ ਨੂੰ ਜਿਹੜੇ ਹਨ ਦਵਿਜ ਜਿਹੜੇ ਹਨ ਉਹਨਾਂ ਨੂੰ ਭੋਜਨ ਕਰਾਉਣਾ ਪਵੇਗਾ ਉਹਨਾਂ ਦੇ ਵਿੱਚ ਨਾ ਤੁਹਾਡੇ ਪੂਰਵਜਾਂ ਦੀ ਆਤਮਾ ਆਵੇਗੀ ਜਾਂ ਉਹਨਾਂ ਨੂੰ ਭੋਜਨ ਖਵਾਇਆ ਤਾਂ ਤੁਹਾਡੇ ਜਿਹੜੇ ਪਿੱਤਰਾਂ ਤੱਕ ਉਹ ਭੋਜਨ ਪਵੇਗਾ ਉਹਨਾਂ ਤੱਕ ਉਹ ਖੁਰਾਕ ਪਹੁੰਚੇਗੀ ਦੋ ਗੱਲਾਂ ਇੱਕ ਤਾਂ ਕੌਵਾ ਪਿੱਤਰ ਵੀ ਪਪਰੇ ਕਿਉਂ ਕਹ ਪਾਵਹਿ ਕੌਵਾ ਕੂਕਰ ਖਾਈ ਕੌਵੇ ਕੁੱਤੇ ਨੂੰ ਖਿਲਾਓ ਤੇ ਦੂਜੀ ਗੱਲ ਜਿਹੜੀ ਬਾਹਮਣਾਂ ਨੂੰ ਭੋਜਨ ਖਵਾਓ ਤਾਂ ਤੁਹਾਡਾ ਜਿਹੜਾ ਦਿੱਤਾ ਹੋਇਆ ਭੋਜਨ ਤੁਹਾਡੇ ਪੂਰਵਜਾਂ ਤੱਕ ਪਹੁੰਚ ਜਾਵੇਗਾ ਕੋਈ ਬੋਲੇ ਕਿ ਜੀ ਕਿ ਬਾਹਮਣ ਨਹੀਂ ਹੈ ਅਸੀਂ ਕੋਈ ਛਤਰੀ ਨੂੰ ਕੋਈ ਵੈਸ਼ ਨੂੰ ਸ਼ੂਦਰ ਨੂੰ ਕੋਈ ਸਿੱਖ ਨੂੰ ਕੋਈ ਮੁਸਲਮਾਨ ਨੂੰ ਇਹਨੂੰ ਭੋਜਨ ਖਵਾਉਣਾ ਉਹ ਕਹਿੰਦੇ ਕਿ ਜਿੰਨਾ ਮਰਜ਼ੀ ਭਾਈ ਉਹਨਾਂ ਨੂੰ ਭਾਵੇਂ ਹਜ਼ਾਰ ਬੰਦਿਆਂ ਨੂੰ ਲੱਖ ਬੰਦਿਆਂ ਨੂੰ ਭੋਜਨ ਖਵਾ ਦਿਓ ਤੁਹਾਡਾ ਕੋਈ ਫਾਇਦਾ ਨਹੀਂ ਹੈ ਉਹ ਉਹਨਾਂ ਦੇ ਢਿੱਡ ਵਿੱਚ ਜਾਵੇਗਾ ਲੇਕਿਨ ਤੁਹਾਡੇ ਪਿੱਤਰਾਂ ਦੇ ਨਿਮਿਤ ਕਿਸੇ ਇੱਕ ਬਾਹਮਣ ਨੂੰ ਵੀ ਖਵਾਓਗੇ ਫਿਰ ਉਹ ਭੋਜਨ ਉਹ ਖਾਵੇਗਾ ਲੇਕਿਨ ਉਹਦਾ ਭੋਜਨ ਜਿਹੜਾ ਤੁਹਾਡੇ ਪਿੱਤਰਾਂ ਤੱਕ ਪਹੁੰਚੇਗਾ ਹੁਣ ਗੱਲ ਕਮਾਲ ਦੀ ਹੈ ਨਾ ਪਿਆਈ ਜੇ ਗੱਲ ਹੁੰਦੀ ਕਿ ਚਲੋ ਭਾਈ ਤੁਸੀਂ ਲੰਗਰ ਲਾਓ ਆਪਾਂ ਲਾਉਂਦੇ ਨਾ ਪਿਆਰਿਓ ਕਈ ਵਾਰੀ ਬਜ਼ੁਰਗਾਂ ਦੀ ਯਾਦ ਦੇ ਵਿੱਚ

ਤੇ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਮਿਲੇਗੀ। ਲੇਕਿਨ ਇਹ ਕੀ ਬੋਲਦੇ ਪਿਆਰੇ, ਬਾਹਮਣ ਨੂੰ ਹੀ ਖਵਾਉਣਾ ਤਾਂ ਜਾ ਕਰਕੇ ਤੁਹਾਡਾ ਦਿੱਤਾ ਹੋਇਆ ਭੋਜਨ ਅਰਖ ਜਿਹੜਾ ਹੈ ਉਹ ਉੱਥੋਂ ਤੱਕ ਪਹੁੰਚੇਗਾ। ਇਹ 15 ਦਿਨ ਜਿਹੜੇ ਨਾ ਪਿਆਰਿਓ, ਖਾਸ ਕਰਕੇ ਤੇ ਬਿਹਾਰ ਦੇ ਵਿੱਚ ਉਹ ਇਹਨਾਂ ਦਾ ਅਸਥਾਨ ਜਿਹੜਾ ਹੈ ਤੇ ਜਿੱਥੇ ਪਿਆਰਿਓ ਇਹ ਮਰਿਆਦਾ ਜਿਹਨਾਂ ਦੀ ਸ਼ੁਰੂ ਹੋਈ ਸੀ ਨਾ, ਉੱਥੇ ਬਹੁਤ ਵੱਡਾ ਮੰਦਰ ਹੈ ਤੇ ਉਹ ਉੱਥੇ 15 ਦਿਨ ਦਾ ਪਿਆਰਿਓ ਪੂਰੇ ਦੁਨੀਆ ਦੇ ਕਹਿੰਦੇ ਉਹ ਇਲਾਕੇ ਦੇ ਕਈ ਜਿਹੜੇ ਲੋਕੀ ਆ ਕੇ ਇਕੱਠੇ ਹੋ ਜਾਂਦੇ। ਇੱਕ ਇੱਕ ਦਿਨ ਦੇ ਵਿੱਚ ਪਿਆਰਿਓ ਇੱਕ ਇੱਕ ਬੰਦਾ ਬਾਹਮਣ ਜਿਹੜਾ ਨਾ ਕਈ ਅਖੌਤੀ ਇਹ ਵੀ ਬਣ ਜਾਂਦੇ, 20-25 ਥਾਈਂ ਭੋਜਨ ਛਕਣਾ ਹੁੰਦਾ ਉਹਨਾਂ ਨੇ। ਫਿਰ ਕਈ ਤਾਂ ਇਹ ਵੀ ਕਰਦੇ, ਉਹਨਾਂ ਨੇ ਆਪ ਦੱਸਿਆ ਕਿ ਜੀ ਭੋਜਨ ਖਾ ਲੈਂਦੇ ਹਾਂ, ਖਾ ਕਰਕੇ ਤੁਰੰਤ ਦਵਾਈਆਂ ਖਾ ਕਰਕੇ ਦੂਜੇ ਪਾਸੇ ਉਲਟੀ ਕਰ ਦੇਣੀ ਹੈ, ਕਿਉਂਕਿ ਭੋਜਨ ਕਾਹਦਾ ਛਕਣਾ, ਭੋਜਨ ਨਹੀਂ ਉਹ ਅਰਦਾਸਾ ਚਾਹੀਦਾ। ਭੋਜਨ ਤਾਂ ਛਕ ਲਿਆ ਜੀ, 2-4 ਪੂੜੀਆਂ ਖਾ ਲਈਆਂ, ਕਿਹਾ ਜੀ ਨਹੀਂ ਜੀ ਔਰ ਵੀ ਖਾਣਾ, ਚਲੋ ਅਰਦਾਸਾ ਦਿਓ, ਬਸਤਰ ਦਿਓ, ਉਹਨਾਂ ਤੋਂ ਅਰਦਾਸਾ ਲੈ ਲੈਣਾ, ਉਹਨਾਂ ਤੋਂ ਪੈਸਾ ਦਕਸ਼ਿਨਾ ਲੈ ਲੈਣੀ ਹੈ, ਫਿਰ ਤੁਰੰਤ ਜਾ ਕਰਕੇ ਉਲਟੀਆਂ ਕਰਕੇ ਦੂਜੇ ਪਾਸੇ ਜਾ ਕਰਕੇ ਫਿਰ ਖਾ ਲੈਣਾ ਥੋੜ੍ਹਾ ਕੁ ਨਿਮਿਤ ਮਾਤਰ। ਅਤੇ ਅਗਲੇ ਵੀ ਬੜੇ ਸਿਆਣੇ ਹੁੰਦੇ, ਉਹ ਵੀ ਕਹਿੰਦੇ ਕਿ ਬਾਹਮਣ ਜੀ ਜਦੋਂ ਤੱਕ ਭੋਜਨ ਨਹੀਂ ਖਾਓਗੇ ਦਕਸ਼ਿਨਾ ਵੀ ਨਹੀਂ ਦੇਣੀ ਹੈ, ਅਤੇ ਪਤਾ ਹੁੰਦਾ ਕਿ ਭੋਜਨ ਖਾਵਾਂਗੇ 4 ਟੁਕੜੇ ਤਾਂ ਮਿਲਣਗੇ, ਤਾਂ ਕਰਕੇ ਜ਼ਬਰਦਸਤੀ ਖਾਂਦੇ। 15-20 ਥਾਂ 'ਤੇ ਪਿਆਰਿਓ ਇੱਕ ਇੱਕ ਬੰਦਾ ਇੰਝ ਭੋਜਨ ਕਰਦਾ। ਸੋ ਇਹ ਬਚਨ ਕਰਦਾ ਕਹਿੰਦਾ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ, ਇਹ ਇਹਨਾਂ ਦੀ ਕੀ ਮਰਿਆਦਾ ਹੈ, ਕਿਸ ਤਰ੍ਹਾਂ ਦੇ ਇਹ ਲੋਕ ਹਨ, ਔਰ ਵੀ ਦੇਖੋ ਇਹ ਜੋ ਮਹਾਰਾਜ ਜੀ ਨੂੰ ਪੁੱਛੇਗਾ, ਗੁਰੂ ਮਹਾਰਾਜ ਜੀ ਨੇ ਅੱਗੇ ਇਹਦਾ ਜਵਾਬ ਜਿਹੜਾ ਹੈ ਇਹਨਾਂ ਦੀ ਮੱਤ ਅਤੇ ਦੂਜੇ ਪਾਸੇ ਇਸਲਾਮੀ ਮੱਤ ਦੋਵਾਂ ਨੂੰ ਰੱਖ ਕਰਕੇ ਜੋ ਨਿਰਣਾ ਕਰਨਾ ਉਹ ਅਗਲੇ ਦੀਵਾਨਾਂ ਵਿੱਚ ਆਪਾਂ ਨੇ ਸਰਵਣ ਕਰਨਾ। ਹੁਣ ਇੰਨੀਆਂ ਕੋ ਬੇਨਤੀਆਂ ਆਪ ਪ੍ਰਵਾਨ ਕਰਨਾ ਕਰੋ, ਵਿਚਾਰ ਕਰਦੇ ਹਾਂ ਬੇਅੰਤ ਗਲਤੀਆਂ ਹੋ ਗਈਆਂ ਜੀ, ਉਹ ਮਾਫ਼ੀ ਬਖਸ਼ਣੀ। ਅੱਗੇ ਤੋਂ ਸਮਤਾਓ ਸਾਰੇ ਗੱਜ ਵੱਜ ਕਰਕੇ ਫਤਿਹ ਬੁਲਾਈਏ।

0: ਸਿੰਘ ਜੀ।
1: ਸਤਿ ਸ੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਹਿਬ ਬੋਲੋ ਜੀ। ਸ੍ਰੀ ਵਾਹਿਗੁਰੂ ਜੀ। ਗੁਰੂ ਗਰੀਬ ਨਿਵਾਜ ਅੰਤਰਜਾਮੀ ਸਤਿਗੁਰੂ ਸੱਚੇ ਪਾਤਸ਼ਾਹ ਜੀਓ ਮਹਾਰਾਜ ਆਪ ਜੀ ਦੇ ਪਾਵਨ ਪਵਿੱਤਰ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਬਚਲਨਗੜ੍ਹ ਸਾਹਿਬ ਜੀ ਵਿਖੇ ਸ਼ਾਮਾਂ ਦੇ ਦੀਵਾਨ ਸਜਾਏ ਗਏ ਹਨ। ਸਜੇ ਹੋਏ ਪਾਵਨ ਦੀਵਾਨਾਂ ਦੇ ਵਿੱਚ ਗੁਰ ਇਤਿਹਾਸ ਦੀਆਂ ਕਥਾ ਵਿਚਾਰਾਂ ਹੋਈਆਂ, ਕਥਾ ਵਿਚਾਰਾਂ ਕਰਦਿਆਂ ਬੇਅੰਤ ਗਲਤੀਆਂ ਹੋ ਗਈਆਂ ਜੀ, ਮਾਫ਼ੀ ਬਖਸ਼ ਦੀਆਂ ਅੱਗੇ ਤੋਂ ਸਮਤਾਈਆਂ, ਸੰਗਤਾਂ ਦੀਆਂ ਹਾਜ਼ਰੀਆਂ ਤਿਲ ਫੁੱਲ ਭੇਟਾਵਾਂ ਪ੍ਰਵਾਨ ਕਰਦੀਆਂ, ਜੋ ਜੀ ਆਪ ਜੀ ਕੇ ਦੁਆਰੇ ਆਵੇ ਸੋ ਸਦਾ ਹੀ ਰਾਜੀ ਪ੍ਰਸੰਨ ਜਾਵੇ। ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਉਣੇ

ਜੀ ਗੁਰੂ ਗਰੀਬ ਨਿਵਾਜ ਅੰਤਰਜਾਮੀ ਸੱਚੇ ਪਾਤਸ਼ਾਹ ਜੀ ਮਹਾਰਾਜ ਆਪ ਜੀ ਦੇ ਪਾਵਨ ਸਥਾਨ ਦੀਆਂ ਹਾਜ਼ਰੀਆਂ ਪਰਦੇ ਗੁਰੂ ਕੀਆਂ ਸੰਗਤ ਕਬਲ ਗੁਰਬਾਣੀ ਦੇ ਸ਼ਬਦ ਕੀਰਤਨ ਸਤਿਕਾਰ ਕਰਦੇ ਬੇਅੰਤ ਮਾਇਆ ਅਰਦਾਸ ਕਰਾਈ ਪਾਤਸ਼ਾਹ ਸਤਿਗੁਰੂ ਆਪ ਨਾਮ ਜਨ ਜਨ ਸਤਿਗੁਰ ਜੀ ਕਿਰਪਾ ਕਰਨੀ।

ਗਵਾਹੀ ਧਰਮ ਹੇਤ ਸੀਸ ਦਿੱਤੇ ਤਿਨਾ ਸਚਿਆਰਿਆ ਪਿਆਰਿਆ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਸਾਹਿਬ ਬੋਲੋ ਜੀ। ਸਲੋਕ ਮਹੱਲਾ ਦੂਜਾ ਆਪੇ ਜਾਣੇ ਘਰੇ ਆਪ ਆਪੇ ਆਣੇ ਰਾਸ ਤਿਸ ਅੱਗੇ ਨਾਨਕ ਆਖਲੇ ਕੀ ਚੈ ਅਰਦਾਸ ਸਰਬਤ ਸਮੂਹ ਖਾਲਸੇ ਜੀ ਕੀ ਅਰਦਾਸ ਸ੍ਰੀ ਵਾਹਿਗੁਰੂ ਜੀ ਕੇ ਪਾਸ ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਾ ਰਿਆਤ ਬਿਰਧ ਕੀ ਪਾਜ ਰਹੇ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਦਾ ਮੰਨੀ ਮਾਂ ਮਤ ਉੱਚੀ ਮਤ ਪਤਕਾਰਾ ਖਾਪ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤਾਵੇ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੇ ਖਾਲਸੇ ਜੀ ਕੀ ਦੇਗ ਤੇਗ ਫਤਿਹ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗਾ ਟਲ ਰਹੇ ਧਰਮਕਾਰ ਜੈਕਾਰ ਖਾਲਸਾ ਜੀ ਸਾਹਿਬ ਬੋਲੋ ਜੀ। ਖਾਲਸੇ ਜੀ ਕੋ ਨਾਮ ਦਾਨ ਸਿੱਖੀ ਦਾਨ ਗੁਰਮਤ ਦਾਨ ਬੁੱਧ ਵਿਵੇਕ ਰਹਿਤ ਰੱਛਾ ਦਾਨ ਖਾਲਸੇ ਜੀ ਕੋ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਸਰੋਵਰ ਜੀ ਦੇ ਇਸ਼ਨਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦਰਸ਼ਨ ਦੀਦਾਰ ਮਿਲੇ ਬੋਲੋ ਜੀ। ਸ੍ਰੀ ਅਕਾਲ ਤਖਤ ਸਾਹਿਬ ਜੀ ਸੰਤੋਖ ਸਰ ਜੀ ਵਿਵੇਕ ਸਰ ਜੀ ਰਾਮ ਸਰ ਜੀ ਕਾਲ ਸਰ ਜੀ ਤਰਨ ਤਾਰਨ ਜੀ ਤਪਿਆਣੇ ਜੀ ਖਡੂਰ ਜੀ ਗੁਰ ਕੀ ਬਾਵਲੀ ਸ੍ਰੀ ਗੋਬਿੰਦਵਾਲ ਸਾਹਿਬ ਜੀ ਦੇ ਇਸ਼ਨਾਨ ਦਰਸ਼ਨ ਦੀਦਾਰ ਮਿਲੇ ਬੋਲੋ ਜੀ। ਥੰਮ ਜੀ ਨਨਕਾਣੇ ਜੀ ਕਰਤਾਰਪੁਰ ਜੀ ਬਾਬੇ ਨਾਨਕ ਡੇਹਰੇ ਜੀ ਤਖਤ ਕੇਸਗੜ੍ਹ ਸਾਹਿਬ ਅਨੰਦਪੁਰ ਜੀ ਕੀਰਤਪੁਰ ਜੀ ਪਾਤਾਲਪੁਰ ਜੀ ਲਖਨੌਰ ਜੀ ਚਮਕੌਰ ਜੀ ਦਮਦਮੇ ਜੀ ਧਮਤਾਣ ਜੀ ਮੁਕਤਸਰ ਜੀ ਪਾਉਂਟੇ ਜੀ ਤਖਤ ਸ੍ਰੀ ਪਟਨਾ ਸਾਹਿਬ ਹਰਿਮੰਦਰ ਜੀ ਦਿੱਲੀ ਮੈਂ ਸ਼ੀਸ਼ਗੰਜ ਰਕਾਬਗੰਜ ਬਾਲਾ ਸਾਹਿਬ ਬੰਗਲਾ ਸਾਹਿਬ ਸੱਤੋ ਝੰਡਿਆ ਸਾਹਿਬਾਂ ਜੀ ਦੇ ਸੁੱਖ ਦੇ ਦਰਸ਼ਨ ਦੀਦਾਰ ਮਿਲੇ ਬੋਲੋ ਜੀ। ਬਿਬੌਰ ਸਾਹਿਬ ਜੀ ਪੰਜੇ ਸਾਹਿਬ ਜੀ ਕਪਾਲ ਮੋਚਨ ਜੀ ਰਣ ਮੋਚਨ ਜੀ ਨਾਨਕ ਮੱਤੇ ਜੀ ਤਿਲਗੰਜੀ ਜੀ ਨਾਨਕ ਝੀਰਾ ਜੀ ਸ਼ਿਕਾਰਘਾਟ ਜੀ ਹੀਰਾਘਾਟ ਜੀ ਮਾਤਾ ਸਾਹਿਬ ਦੇਵਾਂ ਜੀ ਸੰਗਤ ਸਾਹਿਬ ਜੀ ਮਾਲਟੇਕਲੀ ਸਾਹਿਬ ਜੀ ਬਸਮਤ ਨਗਰ ਦਮਦਮਾ ਸਾਹਿਬ ਜੀ ਬੰਦਾ ਘਾਟ ਜੀ ਨਗੀਨਾ ਘਾਟ ਸਾਹਿਬ ਜੀ ਗੰਗਾ ਗੋਦਾਵਰੀ ਜੀ ਦੇ ਇਸ਼ਨਾਨ ਦਰਸ਼ਨ ਦੀਦਾਰ ਮਿਲੇ ਬੋਲੋ ਜੀ। ਸਤਿ ਸ੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਹਿਬ ਬੋਲੋ ਜੀ। ਸਰਬਤ ਸਮੂਹ ਖਾਲਸੇ ਜੀ ਕੋ ਨਗਾਰਿਆਂ ਨਿਸ਼ਾਨ ਸਾਹਿਬਾਂ ਸੰਜੁਗਤ ਤਖਤ ਸੱਚ ਖੰਡ ਸ੍ਰੀ ਹਜੂਰ ਸ੍ਰੀ ਅਬਚਨ ਨਗਰ ਸਾਹਿਬ ਜੀ ਦੇ ਸੁੱਖ ਦੇ ਦਰਸ਼ਨ ਦੀਦਾਰ ਮਿਲੇ ਬੋਲੋ ਜੀ। ਸਤਿ ਸ੍ਰੀ ਅਕਾਲ ਪੁਰਖ ਜੀ ਕਾ

ਵਾਹਿਗੁਰੂ ਜੀ ਦੋਹਰਾ ਨਮਸਕਾਰ ਸ੍ਰੀ ਖੜਗ ਕੋ ਕ੍ਰੋਸੋ ਹਿਚਿਤ ਲਾਏ ਪੂਰਨ ਕ੍ਰੋ ਗ੍ਰੰਥੀ ਹੈ ਤੁਮੇ ਕੋ ਸਹਾਇ ਤ੍ਰਿਪੰਗੀ ਚੰਦ ਕਾਲ ਜੀ ਕੀ ਉਸਤਤ ਖਗ ਖੰਡ ਬਿਹਾਨ।

0: ਕਵਾਰ ਹੋਏ ਸਭ ਮਿਲਾਂਗੇ ਬੱਚੇ ਸ਼ਰਨ ਹੋਏ
1: ਉੜ ਗਏ ਸਵਾ ਮਲੇਸ਼ ਕੀ ਕਰ ਪੂਰਾ ਪਾਸਾਰ ਡੰਕਾ ਬਾਜੇ ਤੇ ਕਾ ਨਿਹ ਟੰਕ ਉਤਾਰ ਚਤ ਚਕਰਵਰਤੀ ਚਤ ਚਕ ਭੁਗਦੇ ਸੁਯੰ ਭਉ ਸੁਵੰ ਸਰਦਾਸ ਜੁਤੇ ਦੁਕਾਲ ਪ੍ਰਣਾਸੀ ਦਇਆਲੰ ਸਰੂਪੇ ਸਦਾਹੰਗ ਸੰਗੇ ਅਪੰਗੰ ਭੂਤੇ ਦੇਖ ਤੇ ਗੁਪ ਤੇ ਰੂਪ ਸੁਭਿਦ ਰਿਆਪ ਤੇ ਜਨਾਨ ਗੁਰੂ ਗੋਬਿੰਦ ਸਿੰਘ ਜੀ ਕਾਲ ਪੁਜੀ ਸਹਾਈ ਦਰਬਾਰ ਮੇ ਤੁਜ ਦਰਬਾਰ

ਖੁਸ਼ੀਆਂ ਦੇ ਜੈਕਾਰੇ।

ਨਦਰ ਕਰੇ ਜੇ ਆਪਣੇ ਤਾਂ ਨਦਰੀ ਸਤਿਗੁਰੂ ਪਾਇਆ। ਇਹੋ ਜਿਹੇ ਬਹੁਤੇ ਜਨਮ ਭਰਮੀਆਂ ਤਾਂ ਸਤਿਗੁਰੂ ਸਭ ਸੁਣਾਇਆ। ਸਤਿਗੁਰ ਜਿਵੜਦਾਤਾ ਕੋ ਨਹੀਂ ਸਭ ਸੁਣਿਓ ਲੋਕ ਸਭਾਇਆ। ਸਤਿਗੁਰ ਮਿਲੇ ਸਿਖਾਇਆ ਜਿਨ ਵਿੱਚੋਂ ਆਪ ਗਵਾਇਆ।

ਹਉ ਸਚਿਆਰ ਕੁੜੇ ਰਾਜ ਹਵਚ ਪਾਪਨ ਵਿਚਾਰ ਹਉ ਚ ਨਰਕ ਸੁਰਗ ਅਵਤਾਰ ਹਵਚ ਸਹਿਵ ਚ ਰੋਵੈ ਹਵਚ ਭਰੀ ਹਵਚ ਧੋਵੈ ਹਵ ਜਾਤੀ ਜਿਨਸੀ ਖੋਵੈ ਹਵਚ ਮੂਰਖ ਹਵ ਸਿਆਣ।